0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰੂ ਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦਰੋਂ ਸਿਮਰਾਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਹ ਡਿੱਠੀ ਸਭ ਦੁੱਖ ਜਾਇ ਤੀਕ ਬਹਾਦਰ ਸਿਮਰਿਆ ਕਰਨ ਹੁਣ ਦਿਆ ਬਤਾਈ ਸਭ ਥਾਈ ਹੋਏ ਸਹਾਇ

ਅੰਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜੀ ਆਰਿਆਂ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ

ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੰਗੇ ਜੁਗੋਂ ਜੁਗਿਆ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ।

ਬਖਸ਼ੋ ਹੀਨ ਮਾਣਿਆਂ ਦੀ ਮਾਣ ਨੇ ਤਾਣਿਆਂ ਦੇ ਤਾਣ ਨਿਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੀ ਕੱਲ

ਜੀ ਦੇ ਦਰਕਰ ਦੇ ਸੇਵਕ ਸਰਦਾਰ ਚੰਦ ਸਿੰਘ ਜੀ ਜੱਸਲ ਆਪ ਜੀ ਦੇ ਬਖਸ਼ੇ ਹੋਏ ਸਵਾਸਾਂ ਨੂੰ ਭੋਗ ਕਰਕੇ ਆਪ ਜੀ ਦੇ ਪਰਲੋਕ ਨੂੰ ਗਮਨ ਕਰ ਗਏ ਸਨ। ਤਿੰਨਾਂ ਦੇ ਪੰਜ ਭੂਤਕ ਸਰੀਰ ਨੂੰ ਸੰਸਕਾਰ ਕਰਨ ਉਪਰੰਤ ਉਹਨਾਂ ਦੇ ਸਾਰੇ ਹੀ ਪਰਿਵਾਰ ਵੱਲੋਂ ਆਪਣੇ ਗ੍ਰਹਿ ਵਿਖੇ ਆਰੰਭ ਕੀਤੇ ਹੋਏ ਸਹਿਜ ਪਾਠ ਸਾਹਿਬ ਜੀ ਦੇ ਭੋਗ ਗੁਰਬਾਣੀ ਦੇ ਕੀਰਤਨ ਹੋਏ ਛੇ ਪੌੜੀਆਂ ਸਭ ਜੀ ਦੇ ਪਾਠ ਹੋਏ

ਕਰਦੇ ਹੋਏ ਉਸ ਵਿਛੜੀ ਹੋਈ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ ਚਨਵਾਸਾ ਬਖਸ਼ਣਾ। ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦੇ ਬਲ ਬਖਸ਼ਣੇ। ਪਰਿਵਾਰ ਵਿਖੇ ਸੁੱਖ ਸ਼ਾਂਤੀ ਪ੍ਰਧਾਨ ਕਰਨੀ। ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸੇ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਬੇਅੰਤ ਮਾਇਆ ਗੁਰੂ ਘਰ ਵਾਸਤੇ ਹਾਜ਼ਰ ਕਰਦੇ ਨੇ। ਪਰਿਵਾਰ ਦੀ ਸੇਵਾ ਪ੍ਰਵਾਨ ਕਰਨੀ। ਸੱਚੇ ਪਾਤਸ਼ਾਹ ਜੀ ਸਰਦਾਰ ਚੰਦ ਸਿੰਘ ਜੱਸਲ ਦੀ ਯਾਦ ਦੇ ਅੰਦਰ ਭਾਈ ਹਰਦੇਵ ਸਿੰਘ ਕਾਬੋ, ਭਾਈ ਇੰਦਰਜੀਤ ਸਿੰਘ, ਬੀਬੀ ਜਸਵੀਰ ਕੌਰ ਮੰਘੇੜਾ, ਭਾਈ ਅਮਨਦੀਪ ਸਿੰਘ, ਰਣਜੀਤ ਸਿੰਘ ਕਾਬੋ, ਤੇਜ ਸਿੰਘ, ਰਤਨ ਸੰਨੀ ਸਿੱਧੂ, ਸਤਵੰਤ ਸਿੰਘ ਦੀਪਕ ਅਤੇ ਹਰਿੰਦਰ ਸਿੰਘ ਮੰਘੇੜਾ ਪਰਿਵਾਰਾਂ ਵੱਲੋਂ

ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਰਹਿ ਰਾਜ ਸਾਹਿਬ ਜੀ ਦੀ ਪਾਠ ਹੋਏ, ਅੱਖਰ ਵਾਧਾ ਘਾਟਾ ਪ੍ਰਤੁਗ ਮਾਫ਼ ਕਰਨਾ। ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ, ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

กาขาลสา

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਉਂ ਜਿਉਂ ਤੇਰਾ ਹੁਕਮ ਤੇ ਵੈ ਤਿਉਂ ਹੂਮਣਾ, ਜੈ ਜੈ ਰੱਖੀ ਆਪ ਤੈਂ ਜਾਏ ਖੜੂਮਣਾ। ਸਾਡੇ ਅਤੀ ਸਰਕਾਰ ਯੋਗ ਸਰਦਾਰ ਚਰਨ ਸਿੰਘ ਜੀ ਜੱਸਲ, ਵਾਹਿਗੁਰੂ ਦੇ ਬਖਸ਼ੇ ਹੋਏ ਸਵਾਸਾਂ ਨੂੰ ਭੋਗ ਕਰਕੇ ਪਰਲੋਕ ਨੂੰ ਗਮਨ ਕਰ ਗਏ ਸਨ, ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਆਰੰਭ ਕੀਤੇ ਹੋਏ ਸਹਿਜ ਪਾਠ ਸਾਹਿਬ ਜੀ ਦੇ ਭੋਗ ਗੁਰਬਾਣੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ। ਸਾਰੀਆਂ ਹੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਸਰਦਾਰ ਚੰਦ ਸਿੰਘ ਜੱਸਲ ਦੀ ਅੰਤਮ ਅਰਦਾਸ ਵਿੱਚ ਉਹਨਾਂ ਦੇ ਸੰਸਕਾਰ ਸਮੇਂ ਵੀ ਹਾਜ਼ਰੀਆਂ ਭਰੀਆਂ ਨੇ। ਜੱਸਲ ਪਰਿਵਾਰ ਵੱਲੋਂ ਸਾਰੀ ਸਾਧ ਸੰਗਤ ਦੂਰ ਨੇੜੇ ਤੋਂ ਚੱਲ ਕੇ ਆਏ ਰਿਸ਼ਤੇਦਾਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਅਤੇ ਖਾਲਸਾ ਦੀਵਾਨ ਸਾਇਟੀ ਅਤੇ ਖਾਲਸਾ ਦੀਵਾਨ ਸਾਇਟੀ ਦੇ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਉਹਨਾਂ ਵੱਲੋਂ ਵੀ ਮਾਲਕ ਦੇ ਚਰਨਾਂ ਵਿੱਚ ਬੇਨਤੀ ਹੈ। ਮਾਲਕ ਜੀ, ਉਸ ਵਿਛੜੀ ਰੋ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਿਓ, ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਫਲ ਬਖਸ਼ਿਓ। ਸਾਡੀ ਵੀ ਸਾਰਿਆਂ ਦੀ ਅਰਦਾਸ ਬੇਨਤੀ, ਵਾਹਿਗੁਰੂ ਉਸ ਵਿਛੜੀ ਰੂ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸਾ ਬਖਸ਼ੇ, ਪਰਿਵਾਰ ਨੂੰ ਭਾਣਾ ਮੰਨਣ ਦੇ ਬਲ ਬਖਸ਼ੇ। ਹੁਣ ਬੜੇ ਪ੍ਰੇਮ ਦੇ ਨਾਲ ਪ੍ਰਸ਼ਾਦ ਲੈ ਕੇ ਪਰਿਵਾਰ ਵੱਲੋਂ ਗੁਰੂ ਕਾ ਲੰਗਰ ਸੱਜਿਆ ਹੋਇਆ। ਸਾਰਿਆਂ ਨੇ ਗੁਰੂ ਕਾ ਲੰਗਰ ਛਕ ਕੇ ਜਾਣਾ ਜੀ। ਸਾਰੀਆਂ ਸੰਗਤਾਂ ਦਾ ਜੱਸਲ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਇੱਥੇ ਹੀ ਸਮਾਪਤੀ ਹੈ। ਜੋ ਇੱਥੋਂ ਦੀ ਮਰਜ਼ਾਦਾ ਅਨੁਸਾਰ ਇੱਥੋਂ ਦੇ ਕੀਰਤਨ ਕਥਾ ਸ਼ਾਮ ਦੇ ਚੱਲਦੇ ਨੇ, ਆਓ ਕੀਰਤਨ ਦੀ ਰਮਤਾ ਕਰ ਰਹੇ ਨੇ ਸਰਕਾਰ ਜੋ ਬੱਚੇ, ਜੋ ਕਿ ਇਸ ਗੁਰਦੁਆਰਾ ਸਾਹਿਬ ਵਿਖੇ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਉਹਨਾਂ ਪਾਸੋਂ ਇਹ ਬੱਚੇ ਕੀਰਤਨ ਦੀ ਵਿਦਿਆ ਲੈ ਰਹੇ ਨੇ। ਬੜੇ ਪਿਆਰ ਦੇ ਨਾਲ ਬੱਚਿਆਂ ਨੂੰ ਕੀਰਤਨ ਸਿਖਾਉਂਦੇ ਨੇ। ਸੋ ਆਓ ਉਹਨਾਂ ਬੱਚਿਆਂ ਪਾਸੋਂ 6:30 ਵਜੇ ਤੱਕ ਗੁਰਬਾਣੀ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬੱਚਿਆਂ ਦਾ। ਇਹ ਬੱਚੇ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਪਾਸੋਂ ਕੀਰਤਨ ਦੀ ਵਿਦਿਆ ਸਿੱਖ ਰਹੇ ਨੇ। ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ, ਨਾਲ ਹੀ ਉਹਨਾਂ ਦੇ ਪੇਰੈਂਟਸ ਦਾ ਧੰਨਵਾਦ ਜੋ ਕਿ ਬੱਚਿਆਂ ਨੂੰ ਕੀਰਤਨ ਸਿਖਾਉਣ ਵਾਸਤੇ ਇੱਥੇ ਲੈ ਕਰਕੇ ਆਉਂਦੇ ਨੇ। ਸਾਰੇ ਬੱਚਿਆਂ ਦਾ, ਪੇਰੈਂਟਸ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਚੜ੍ਹਦੀਆਂ ਕਲਾ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹਮ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਰੂਪ ਨਰੇਖ ਨਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ ਤਿਸੇ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਨ ਬਡਾਈ ਜੋ ਤੂੰ ਦੇ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨ ਜਾਈ ਹਮੇ ਅੰਧਲੇ ਅੰਧ ਵਿਖੇ ਬਿਖਰਾਤੇ ਕਿਉਂ ਚੱਲ ਹੈ ਗੁਰ ਚਾਲੀ ਸਤਿਗੁਰ ਦਇਆ ਕਰੈ ਸੁਖਦਾਤਾ ਹਮ ਲਾਵੈ ਆਪਣ ਪਾਲੀ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਪਲ ਮਾਨੋ ਹਰ ਹਰ ਕਥਾ ਨਿਰਾਲੀ ਸਗਲ ਦੁਆਰ ਕਉ ਛੱਡ ਕੈ ਗਹਿਓ ਤੁਹਾਰੋ ਦੁਆਰ ਵਾਹਿ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਤਨਾਮ ਵਾਹਿਗੁਰੂ ਸਾਹਿਬ ਜੀ ਕੁਰਬਾਣੀ ਤਿੰਨਾਂ ਗੁਰਸਿੱਖਾਂ ਪਿੱਛਲ ਰਾਤੀ ਉੱਠ ਬਹੰਦੇ ਕੁਰਬਾਣੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਰਨ ਬੰਦੇ ਕੁਰਬਾਣੀ ਤਿੰਨਾਂ ਗੁਰਸਿੱਖਾਂ ਪਿੱਛਲ ਰਾਤੀ ਉੱਠ ਬਹੰਦੇ ਕੁਰਬਾਣੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਰਨ ਬੰਦੇ ਕੁਰਬਾਣੀ ਤਿੰਨਾਂ ਗੁਰਸਿੱਖਾਂ ਇੱਕ ਮਨ ਹੋਏ ਗੁਰ ਜਾਪ ਜਪੰਦੇ ਕੁਰਬਾਣੀ ਤਿੰਨਾਂ ਗੁਰਸਿੱਖਾਂ ਸਾਧ ਸੰਗਤ ਚੱਲ ਜਾਏ ਜੁੜੰਦੇ ਕੁਰਬਾਣੀ ਤਿੰਨਾਂ ਗੁਰਸਿੱਖਾਂ ਗੁਰਬਾਣੀ ਨਿਤ ਗਾਏ ਸੁਣੰਦੇ ਕੁਰਬਾਣੀ ਤਿੰਨਾਂ ਗੁਰਸਿੱਖਾਂ ਮਨ ਮੇਲੀ ਕਰ ਮੇਲ ਕਰ ਮਿਲੰਦੇ ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰੰਦੇ ਗੁਰਸੇਵਾ ਫਲ ਸਫਲ ਫੁਲੰਦੇ ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰੰਦੇ ਗੁਰਸੇਵਾ ਫਲ ਸਫਲ ਫੁਲੰਦੇ ਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਵਡਭਾਗੀ ਹਾਂ ਸਾਰੇ ਜੀਵ ਜੋ ਸੰਧਿਆ ਵੇਲੇ ਦੇ ਦੀਵਾਨਾਂ ਵਿੱਚ ਸਤਸੰਗਤ ਰੂਪ ਦੇ ਵਿੱਚ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਜੁੜ ਬੈਠੇ ਹਾਂ ਰਹਿ ਰਾਸ ਦੇ ਪਾਠ ਉਪਰੰਤ ਬੱਚਿਆਂ ਵੱਲੋਂ ਅੰਮ੍ਰਿਤਮਈ ਕੀਰਤਨ ਕੀਤਾ ਗਿਆ ਆਰਤੀ ਜਦੋਂ ਸਾਡੇ 'ਤੇ ਮਾਲਕ ਖੁਸ਼ ਹੁੰਦਾ ਹੈ ਉਦੋਂ ਸਾਨੂੰ ਆਪਣੀ ਕੀਰਤੀ 'ਤੇ ਲਾ ਲੈਂਦਾ ਹੈ ਕੀਰਤੀ ਦਾ ਭਾਵ ਹੁੰਦਾ ਕੀਰਤਨ ਚਾਹੇ ਅਸੀਂ ਗੁਰਬਾਣੀ ਦਾ ਕੀਰਤਨ ਕਰਦੇ ਹਾਂ
चाहे असी शब्द की विचार करते हैं इनू सारे कीर्तन कह। महाराज कहिंदे भी ये कीर्तन करन दे नाल सुन दे नाल साडा जिहड़ा जीवन है सफल हो जाता है। महाराज दस रहे ने कलयुग में कीर्तन प्रधाना गुरमुख जपीए लाए ध्याना। कहिंदे ये जिहड़ा समा चल रहा है चौथा युग इहदे विच कहिंदे सब तो उत्तम कीर्ति है परमेश्वर की कीर्तन सुनना करना गुरबाणी की विचार करनी सुननी इनू कीर्तन कहिंदे ने। ये साढ़े इत्थे लोक च भी सुख दिंदा परलोक च भी सुख दिंदा। ऐसा कीर्तन कर मन मेरे इहां उहां काम आवे तेरे वो तेरे कम आउंदा ये साढ़े कम की है। इसलिए मालक खुश होकर कीर्तन की दात बख्शदा है। बड़े भाग ने इन्हां बच्चियां दे जिन्हां छोटी उम्र दे विच अकाल पुरख ने अपनी कीर्ति ते लाया होया है क्योंकि जिहड़ा बचपन का समा है ना वो समा साडा मन जिहड़ा हुंदा बड़ा निर्मल हुंदा है। उदों साडा मन ते जो लिखिया जांदा है वो सारी उम्र मिटदा नहीं। जो सिक्ख्या माता पिता वल्लों छोटी उम्र दे विच दित्ती जांदी है वो बच्चा दृढ़ कर लैंदा है। इस करके जो कीर्ति है कीर्तन है कथा है ये सानू सुख दिंदी है। कथा कीर्तन सुखदाई। सो जदों मालक खुश हुंदा कई बार जदों समा बनदा वो जीव कीर्ति ते लगदा है। सो आपां बच्चियां पासों कीर्तन सरवण कर रहे सी उपरंत जो भाई गुरदास दीआं वारां है उन्हां दी लड़ीवार कथा चल रही है। बारहवीं पौड़ी की बारहवीं वार की दूजी पौड़ी की अज आपां विचार करनी है। इन्हां पौड़ियां दे विच सब तो पहला गुरसिखां दा दस्या गया भी उन्हां दा नितनेम की हुंदा है गुरसिखां दा जीवन किवें हुंदा है। उह सवेर तो लैके शाम तक किवें अपना जीवन बतीत करदे ने किवें उह पहलां नाम जपदे ने फिर किरत करदे ने फिर वंड छकदे ने। इस करके गुरसिख उहनूं कहिंदे आ जिहड़े गुरु कोले आ के सिख्या लैंदे ने। जोड़े ये सिक्ख्या लेंदे ने उन्हों गुरबाणी च गुरसिख कहा गया सिख कहा गया। जेड़े इस विचार नाल जुड़दे ने जेड़ा इस मार्ग ते चलदे ने ते होरनां नूं तोरदे ने उन्हां दी निशानी आ उन्हां नूं गुरसिख कहा। महाराज कहिंदे ऐसे सिख आप भी तर जांदे ने ते दूजिआं नूं भी तार जांदे ने। कल सरवण कीता सी आपां बलिहारी

ਉਹ ਵੀ ਫਿਰ ਤਰ ਜਾਂਦੇ ਨੇ, ਕਿਉਂਕਿ ਤਰਿਆ ਹੋਇਆ ਹੀ ਤਾਰ ਸਕਦਾ, ਡੁੱਬਿਆ ਹੋਇਆ ਤਾਂ ਡੁੱਬੋ ਜਾਂਦਾ। ਇਸ ਲਈ ਸੰਸਾਰ ਸਾਗਰ ਤੋਂ ਤਰ ਜਾਣਾ, ਸੰਸਾਰ ਦਾ ਭੇਤ ਆ ਜਾਣਾ, ਨਾਮ ਦਾ ਭੇਤ ਆ ਜਾਣਾ ਗੁਰੂ ਦੀ ਬਾਣੀ ਦੁਆਰਾ, ਅਤੇ ਉਸ ਨਿਰੰਕਾਰ ਦਾ ਭੇਤ ਆ ਜਾਣਾ, ਉਹਦੇ ਨਾਲ ਜੁੜੇ ਰਹਿਣਾ, ਇਹ ਇੱਕ ਗੁਰਸਿੱਖ ਦਾ ਜੀਵਨ ਦੱਸਿਆ ਗਿਆ। ਆਓ ਅੱਜ ਦੇ ਸ਼ਬਦ ਦੇ ਵਿੱਚ, ਅੱਜ ਦੀ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਕੀ ਫਰਮਾਨ ਕਰਦੇ ਨੇ ਇੱਕ ਗੁਰਸਿੱਖ ਬਾਰੇ। ਕੁਰਬਾਣੀ ਤਿੰਨਾਂ ਗੁਰਸਿੱਖਾਂ, ਪਿੱਛਲ ਰਾਤੀ ਉੱਠ ਬਹੰਦੇ, ਭਾਈ ਸਾਹਿਬ ਕਥਨ ਕਰਦੇ ਹਨ, ਮੈਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਂਦੇ ਹਾਂ, ਬਲਹਾਰ ਜਾਂਦੇ ਹਾਂ, ਜਿਹੜੇ ਪਿੱਛਲ ਰਾਤ ਉੱਠ ਬਹੰਦੇ, ਉੱਠ ਕੇ ਜਿਹੜੇ ਧਿਆਨ ਕਰਦੇ ਨੇ। ਪਿੱਛਲ ਰਾਤ ਕਹਿੰਦੇ ਨੇ ਜਦੋਂ ਅਸੀਂ ਨੀਂਦ ਪੂਰੀ ਕਰਕੇ ਉੱਠਦੇ ਹਾਂ। ਵੱਖ ਵੱਖ ਸਮਾਂ ਹੁੰਦਾ ਹਰ ਇੱਕ ਦਾ ਉੱਠਣ ਦਾ, ਵੈਸੇ 6-7 ਘੰਟੇ ਆਪਾਂ ਸੌਣਾ ਹੁੰਦਾ, ਫਿਰ ਉੱਠ ਕੇ ਬੈਠ ਕੇ ਧਿਆਨ ਕਰਨਾ ਹੁੰਦਾ। ਪੁਰਾਣੇ ਸਮੇਂ ਦੇ ਵਿੱਚ ਜੀਵ ਦਿਨ ਦੇ ਟਾਈਮ ਕੰਮ ਕਰਦੇ ਸੀ, ਰਾਤ ਸੌਣ ਵਾਸਤੇ ਦਿੱਤੀ ਹੈ ਕੁਦਰਤ ਦਾ ਇੱਕ ਨਿਯਮ, ਜੋ ਦਿਨ ਤੇ ਰਾਤ ਦਾ ਖੇਲ ਬਣਾਇਆ ਨਾ, ਜਿਹਨੂੰ ਕਹਿੰਦੇ ਦਿਵਸ ਰਾਤ ਦੋਏ ਦਾਈ ਦਾਇਆ ਖੇਲ ਹੈ ਸਗਲ ਜਗਤ। ਪੁਰਾਣੇ ਸਮਿਆਂ ਦੇ ਵਿੱਚ ਲੋਕੀ ਦਿਨ ਦੇ ਟਾਈਮ ਕੰਮ ਕਰਦੇ ਸੀ, ਰਾਤ ਨੂੰ ਸੌਂਦੇ ਸੀ, ਟਾਈਮ ਸਿਰ ਸੌਂ ਜਾਂਦੇ ਸੀ, ਅਤੇ ਟਾਈਮ ਨਾਲ ਉੱਠ ਕੇ ਫਿਰ ਪਿੱਛਲ ਰਾਤ ਉੱਠ ਕੇ ਬੈਠ ਜਾਂਦੇ ਸੀ, ਨਾਮ ਜਪਦੇ ਸੀ। ਪਰ ਸਮਾਂ ਜਿਹੜਾ ਹੈ, ਜਿਹਨੂੰ ਅਸੀਂ ਕਲਯੁਗ ਕਹਿ ਦਿੰਦੇ ਹਾਂ, ਕਲਾ ਦਾ ਯੁੱਗ ਆ ਅਸਲ ਵਿੱਚ। ਜਿਵੇਂ ਜਿਵੇਂ ਕਲਾ ਵੱਧਦੀ ਜਾਊਗੀ, ਜਿਵੇਂ ਜਿਵੇਂ ਅਸੀਂ ਕਹਿੰਦੇ ਤਰੱਕੀ ਕਰ ਰਹੇ ਹਾਂ, ਅਸੀਂ ਤਰੱਕੀ ਨਹੀਂ ਹੋ ਰਹੀ ਕੋਈ ਬਹੁਤੀ, ਉਵੇਂ ਉਵੇਂ ਮਨ ਜਿਹੜਾ ਹੈ ਉਹ ਤੇਜ਼ੀ ਫੜਦਾ ਜਾਊਗਾ, ਟਿਕੂਗਾ ਨਹੀਂ ਮਨ, ਕਰਮ ਵੱਧ ਜਾਊਗਾ। ਪਹਿਲਾਂ ਕਰਮ ਥੋੜ੍ਹਾ ਹੁੰਦਾ ਸੀ ਅਤੇ ਸਾਰੇ ਸੁੱਖ ਨਾਲ ਰਹਿੰਦੇ ਸੀ, ਹੁਣ ਕਰਮ ਬਹੁਤ ਵੱਧ ਗਿਆ ਅਤੇ ਸੁੱਖ ਘੱਟ ਗਿਆ, ਉਲਟ ਹੁੰਦਾ ਜਾ ਰਿਹਾ। ਕਰਮ ਅਸੀਂ ਕਰਦੇ ਹਾਂ ਸੁੱਖ ਲਈ, ਪਰ ਸੁੱਖ ਮਿਲਦਾ ਨਹੀਂ। ਪਹਿਲੇ ਸਮਿਆਂ 'ਚ ਲੋਕ ਕਰਮ ਘੱਟ ਕਰਦੇ ਸੀ, ਸੁਖੀ ਵੱਧ ਸੀ, ਕਿਉਂਕਿ ਜਿੰਨੀਆਂ ਤਨ ਦੀਆਂ ਲੋੜਾਂ ਵਧਾ ਲੈਂਦਾ ਬੰਦਾ, ਜਿੰਨੀਆਂ ਸਹੂਲਤਾਂ ਵੱਧਦੀਆਂ ਜਾਂਦੀਆਂ, ਜਿੰਨੀਆਂ ਖੋਜਾਂ ਵੱਧਦੀਆਂ ਜਾਂਦੀਆਂ, ਓਨਾ ਹੀ ਸਾਨੂੰ ਸੰਸਾਰ ਦਾ ਧੰਨਵਾਦ ਚਾਹੀਦਾ। ਇਸ ਕਰਕੇ ਸੰਸਾਰ ਦਾ ਜਿੰਨਾ ਧੰਨਵਾਦ ਚਾਹੀਦਾ, ਉਹਨਾਂ ਸਾਨੂੰ ਵੱਧ ਕੰਮ ਕਰਨਾ ਪੈਂਦਾ। ਇਹਨੂੰ ਕਲਾ ਦਾ ਯੁੱਗ ਕਹਿੰਦੇ ਨੇ, ਕਲ ਯੁੱਗ, ਸਮੇਂ ਦਾ ਯੁੱਗ। ਸਮਾਂ ਬੜੇ ਤੇਜ਼ੀ ਨਾਲ ਚੱਲ ਰਿਹਾ, ਸਾਡਾ ਮਨ ਵੀ ਓਨਾ ਤੇਜ਼ੀ ਨਾਲ ਚੱਲ ਰਿਹਾ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਗੁਰਸਿੱਖ ਉਹ ਕੀ ਕਰਦੇ ਨੇ, ਉਹ ਰਾਤ ਨੂੰ ਟਾਈਮ ਨਾਲ ਸੌਂਦੇ ਨੇ ਅਤੇ ਟਾਈਮ ਨਾਲ ਉੱਠਦੇ ਨੇ, ਅੰਮ੍ਰਿਤ ਵੇਲੇ ਪਿੱਛਲ ਰਾਤੀ ਉੱਠ ਬਣਦੇ। ਐਸੇ ਗੁਰਸਿੱਖਾਂ ਤੋਂ ਮੈਂ ਕੁਰਬਾਨ ਜਾਂਦਾ ਜਿਹੜੇ ਉਹ ਅੰਮ੍ਰਿਤ ਵੇਲੇ ਉੱਠ ਕੇ ਬੈਠ ਜਾਂਦੇ ਨੇ, ਜਿਹਨੂੰ ਜਪ ਜੀ ਸਾਹਿਬ 'ਚ ਅੰਮ੍ਰਿਤ ਵੇਲਾ ਕਿਹਾ ਗਿਆ। ਕਹਿੰਦੇ ਅੰਮ੍ਰਿਤ ਵੇਲੇ ਕਿਵੇਂ ਸਾਡਾ ਉਸ ਪਰਮਾਤਮਾ ਨਾਲ ਪਿਆਰ ਪਵੇ, ਕੀ ਅਸੀਂ ਬੋਲ ਬੋਲੀਏ ਕਿ ਵਾਹਿਗੁਰੂ ਜੀ ਨਾਲ ਸਾਡਾ ਪਿਆਰ ਪੈ ਜਾਵੇ, ਕਿਉਂਕਿ ਜਿਹੜੇ ਸਾਡੇ ਮਨ ਦੇ ਵਿੱਚ ਬੋਲ ਅਸੀਂ ਬੋਲ ਰਹੇ ਹਾਂ ਇਹ ਜ਼ਿਆਦਾ ਸੰਸਾਰ ਦੀਆਂ ਗੱਲਾਂ ਹੈ ਅਤੇ ਸੰਸਾਰ ਨਾਲ ਸਾਡਾ ਪਿਆਰ ਆ, ਕਿਉਂਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੁਨੀਆਂ ਦੀਆਂ ਗੱਲਾਂ ਹੀ ਕਰਦੇ ਹਾਂ, ਦੁਨੀਆਂ ਨਾਲ ਸਾਡਾ ਪਿਆਰ ਆ, ਦੁਨੀਆਂ 'ਚ ਹੀ ਧਿਆਨ ਸਾਡਾ ਜਾਊਗਾ। ਫਿਰ ਜਿਹਦੀਆਂ ਚੀਜ਼ਾਂ ਜ਼ਿਆਦਾ ਸੀ ਬੋਲਾਂਗੇ ਸੁਣਾਂਗੇ, ਗੁਰਮੁਖ ਲੋੜ ਅਨੁਸਾਰ ਬੋਲਦੇ ਨੇ, ਇਸ ਕਰਕੇ ਉਹਨਾਂ ਦਾ ਧਿਆਨ ਵੀ ਪਰਮਾਤਮਾ ਨਾਲ ਜੁੜ ਜਾਂਦਾ। ਜਿਹਨੂੰ ਜਪ ਜੀ ਸਾਹਿਬ 'ਚ ਕਿਹਾ ਗਿਆ ਅੰਮ੍ਰਿਤ ਵੇਲੇ ਉੱਠ ਕੇ ਕੀ ਕਰਦੇ ਨੇ ਗੁਰਸਿੱਖ, ਉਹ ਸਾਨੂੰ ਦੱਸ ਰਹੇ ਨੇ। ਮਹਾਰਾਜ ਕਹਿੰਦੇ ਮੋਹ ਕੇ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆਰ। ਮਹਾਰਾਜ ਕਹਿੰਦੇ ਐਸਾ ਕਿਹੜਾ ਬੋਲ ਬੋਲੀਏ ਜਿਹਦੇ ਨਾਲ ਸਾਡਾ ਉਸ ਵਾਹਿਗੁਰੂ ਜੀ ਨਾਲ ਪਿਆਰ ਪੈ ਜਾਵੇ। ਮੋਹ ਕੇ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆਰ। ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਤੁਸੀਂ ਸੱਚ ਕਹਿੰਦੇ ਨੇ ਵਾਹਿਗੁਰੂ ਨੂੰ, ਉਹਦਾ ਨਾਂ ਜਪਣਾ ਅਤੇ ਉਹਦੀ ਵਡਿਆਈ ਅਤੇ ਵਿਚਾਰ ਕਰਨੀ, ਇਹ ਹੈ ਅੰਮ੍ਰਿਤ ਵੇਲਾ। ਅੰਮ੍ਰਿਤ ਵੇਲਾ ਜਦੋਂ ਅਸੀਂ ਸਵੇਰੇ ਉੱਠਦੇ ਹਾਂ, ਉੱਠਣ ਸਾਰ ਕੀ ਕਰਨਾ, ਮੋਹ ਕੇ ਬੋਲਣ ਬੋਲੀਏ, ਮੁੱਖ ਤੋਂ ਅਸੀਂ ਬੋਲਣ

0: ਗੁਰੂ, ਉਸ ਵਾਹਿਗੁਰੂ ਨੂੰ ਯਾਦ ਕਰਨ ਲੱਗ ਜਾਣਾ ਉੱਠਣ ਸਾਰ। ਇਸ ਕਰਕੇ ਗੁਰਮੁਖਾਂ ਦੀ, ਗੁਰਸਿੱਖਾਂ ਦੀ ਇਹ ਨਿਸ਼ਾਨੀ ਆ। ਕਹਿੰਦੇ ਸੌਂਦਿਆਂ ਵੀ ਵਾਹਿਗੁਰੂ ਵਾਹਿਗੁਰੂ ਕਹਿੰਦੇ ਸੌਂਦਿਆਂ, ਅਤੇ ਉੱਠਦਿਆਂ ਵੀ ਵਾਹਿਗੁਰੂ ਵਾਹਿਗੁਰੂ ਕਰਦੇ ਆ। ਸੌਂਦਿਆਂ ਵੀ ਵਾਹੋ ਵਾਹੋ ਕਰਿਆਣ, ਉੱਠਦਿਆਂ ਵੀ ਵਾਹੋ ਵਾਹੋ ਕਰਿਆਣ, ਇਹ ਉਹਨਾਂ ਦੀ ਨਿਸ਼ਾਨੀ ਆ। ਜਿਹੜਾ ਆਮ ਜੀਵ ਆ ਉਹਦੀ ਕੀ ਨਿਸ਼ਾਨੀ ਆ? ਉਹ ਸਮਾਂ ਜਿਹੜਾ ਕਲਾ ਦਾ ਸਮਾਂ ਹੈ, ਉਹ ਕੀ ਕਰਦੇ ਨੇ? ਸਕਰੀਨ ਨੂੰ ਦੇਖਦੇ ਦੇਖਦੇ ਸੌਂਦੇ ਨੇ, ਮੋਬਾਈਲ ਨੂੰ ਦੇਖਦੇ ਦੇਖਦੇ ਸੌਂਦੇ ਨੇ, ਉਹਦੇ 'ਤੇ ਜੋ ਚੱਲ ਰਿਹਾ ਉਹਨੂੰ ਦੇਖਦੇ ਦੇਖਦੇ ਸੌਂਦੇ ਨੇ। ਅਤੇ ਜਦੋਂ ਉੱਠਣ ਸਾਰ ਸਭ ਤੋਂ ਪਹਿਲਾਂ ਹੱਥ ਉਹਨਾਂ ਦਾ ਮੋਬਾਈਲ 'ਤੇ ਜਾਊਗਾ। ਇਹ ਕਲਾ ਦਾ ਯੁੱਗ ਆ, ਧਿਆਨ ਕਹਿੰਦੇ ਨੇ ਇਹਨੂੰ। ਜਿੱਥੇ ਤੁਹਾਡਾ ਧਿਆਨ ਹੈ ਅੰਤ ਸਮੇਂ, ਉੱਥੇ ਹੀ ਧਿਆਨ ਜਾਣਾ ਹੈ। ਰਾਤ ਨੂੰ ਸਾਡਾ ਜਿਹੜਾ ਧਿਆਨ ਹੈ ਪੈਣ ਵੇਲੇ ਵਾਹਿਗੁਰੂ ਵੱਲ ਹੋਣਾ ਚਾਹੀਦਾ, ਕਿਉਂਕਿ ਦਿਨ ਦੇ ਟਾਈਮ ਕੰਮ ਕੀਤਾ ਸੀ, ਰਾਤ ਨੂੰ ਅਸੀਂ ਘਰੇ ਜਾਣਾ, ਸਰੀਰ ਛੱਡਣਾ। ਇਸ ਲਈ ਜਿਨ੍ਹਾਂ ਨੂੰ ਗਿਆਨ ਹੋ ਜਾਂਦਾ ਉਹ ਸੌਂਦਿਆਂ ਹੋਇਆਂ ਉਸ ਵਾਹਿਗੁਰੂ ਨੂੰ ਯਾਦ ਕਰਕੇ ਸਿਮਰਨ ਕਰਦਿਆਂ ਸੌਂਦੇ ਨੇ, ਅਤੇ ਜਦੋਂ ਉਹ ਉੱਠਦੇ ਨੇ ਉੱਠਣ ਸਾਰ ਸਿਮਰਨ ਕਰਦੇ ਨੇ। ਇਹ ਉਹਨਾਂ ਦੀ ਨਿਸ਼ਾਨੀ ਹੈ ਗੁਰਸਿੱਖਾਂ ਦੀ, ਇੱਥੇ ਦੱਸ ਰਹੇ ਨੇ। ਅੰਮ੍ਰਿਤ ਵੇਲਾ ਦੋ ਚੀਜ਼ਾਂ, ਜਿਵੇਂ ਅਸੀਂ ਬਾਹਰ ਅਤੇ ਅੰਦਰ ਦਾ ਖੇਲ ਇੱਕੋ ਹੀ ਆ। ਬਾਹਰ ਅੰਮ੍ਰਿਤ ਵੇਲਾ ਹੁੰਦਾ, ਸਵੇਰ ਦਾ ਟਾਈਮ ਟਿਕਿਆ ਹੁੰਦਾ, ਇਸ ਕਰਕੇ ਉਹਨੂੰ ਅੰਮ੍ਰਿਤ ਵੇਲਾ ਕਹਿੰਦੇ ਨੇ। ਉਦੋਂ ਦੁਨੀਆ ਦੀ ਹਿੱਲ ਚੁੱਲ ਬੰਦ ਹੁੰਦੀ ਆ, ਜਿਵੇਂ ਹੁਣ ਸ਼ਾਮ ਦਾ ਟਾਈਮ ਆ, ਇਹਦੇ 'ਚ ਰੌਲਾ ਰੱਪਾ ਜ਼ਿਆਦਾ ਹੁੰਦਾ, ਅਤੇ ਇਸ ਕਰਕੇ ਜਿਹੜਾ ਸਵੇਰ ਦਾ ਟਾਈਮ ਆ ਉਹਦੇ 'ਚ ਦੁਨੀਆ ਸਾਰੀ ਸੁੱਤੀ ਪਈ ਹੁੰਦੀ ਆ। ਉਦੋਂ ਉਹੀ ਜਾਗਦੇ ਨੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ। ਉਹਨੂੰ ਗੁਰਬਾਣੀ 'ਚ ਕਿਹਾ, ਝਾ ਲਾਂਘੇ ਉੱਠ ਹਰ ਨਾਮ ਜਪ, ਵੀ ਉਸ ਵੇਲੇ ਨਾਮ ਜਪਿਆ ਵਿਆ ਵੱਧ ਲਾਹਾ ਤਾਂ ਮਿਲਦਾ, ਕਿਉਂਕਿ ਦੁਨੀਆ ਸੁੱਤੀ ਪਈ ਹੈ, ਭਗਤ ਜਾਗਦੇ ਨੇ। ਤਾਂ ਉਸ ਅੰਮ੍ਰਿਤ ਵੇਲੇ ਉੱਠਣ ਸਾਰ ਨਾਮ ਜਪਣਾ ਹੁੰਦਾ, ਕਿਉਂਕਿ ਉਸ ਸਮੇਂ ਟਿਕਾਓ ਹੁੰਦਾ, ਮਨ ਦਾ ਟਿਕਾਓ ਛੇਤੀ ਬਣ ਜਾਂਦਾ, ਮਨ ਵੀ ਸੰਸਾਰ ਦੀਆਂ ਵਿਚਾਰਾਂ ਤੋਂ ਮੁਕਤ ਹੁੰਦਾ। ਉਦੋਂ ਇਸ ਲਈ ਮਹਾਰਾਜ ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਉ। ਦੂਜਾ ਅੰਮ੍ਰਿਤ ਵੇਲਾ ਜਿਹੜਾ ਅੰਦਰ ਦਾ ਅੰਮ੍ਰਿਤ ਵੇਲਾ, ਇਹਦੇ 'ਚ ਫਰਕ ਆ। ਇੱਕ ਤਾਂ ਮਨ ਦਾ ਅੰਮ੍ਰਿਤ ਵੇਲਾ ਹੁੰਦਾ, ਇੱਕ ਤਨ ਦਾ ਅੰਮ੍ਰਿਤ ਵੇਲਾ ਹੁੰਦਾ, ਦੋਨੇ ਹੀ ਸਾਹਮਣੇ ਆ। ਜਿਹੜਾ ਮਨ ਦਾ ਅੰਮ੍ਰਿਤ ਵੇਲਾ ਇਹ ਤਾਂ ਸਾਰਿਆਂ ਨੂੰ ਪਤਾ ਤਕਰੀਬਨ, ਪਰ ਜਿਹੜਾ ਜਪਜੀ ਸਾਹਿਬ 'ਚ ਡੂੰਘਾ ਭੇਤ ਆ, ਜਿਵੇਂ ਆਪਾਂ ਹੁਣ ਅਰਥ ਕੀਤੇ ਆ ਨਾ, ਮੂੰਹੋਂ ਕੇ ਬੋਲਣ ਬੋਲੀ ਹੈ ਜਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਜਿਹੜੇ ਗੁਰਮੁਖ ਜਾਗਦੇ ਨੇ, ਮਨ ਜਾਗਦੇ ਨੇ ਜਿਨ੍ਹਾਂ ਦੀ, ਉਹ ਮਨ ਦਾ ਜਾਗਣਾ ਹੀ ਅੰਮ੍ਰਿਤ ਵੇਲਾ ਹੈ, ਉਹਨਾਂ ਦਾ ਸਦਾ ਹੀ ਅੰਮ੍ਰਿਤ ਵੇਲਾ, ਕਿਉਂਕਿ ਜਾਗਦੇ ਨੇ ਮਨ। ਇੱਕ ਮਨ ਸੁੱਤੇ ਪਏ ਨੇ ਸੰਸਾਰ ਦੇ ਵਿੱਚ ਆ ਕੇ, ਜਿਹਨੂੰ ਕਹਿੰਦੇ ਤੀਹੀਂ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਆਣੀ। ਇੱਕ ਤਾਂ ਸੁੱਤੇ ਹੀ ਜ਼ਿੰਦਗੀ ਲੰਘ ਜਾਂਦੀ ਹੈ। ਇੱਕ ਮਨ ਸਿਮਰਨ ਕਰਕੇ, ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਗਾਈ, ਜਦੋਂ ਮਨ ਜਾਗਿਆ ਉਦੋਂ ਉਹਨੂੰ ਅੰਮ੍ਰਿਤ ਵੇਲਾ ਕਹਿੰਦੇ ਨੇ। ਉਹਨੂੰ ਸਭ ਤੋਂ ਪਹਿਲਾਂ ਸੱਚ ਦਿਸੂ, ਸੱਚ ਕਹਿੰਦੇ ਨਿਰੰਕਾਰ ਨੂੰ, ਇਹ ਪ੍ਰੈਕਟੀਕਲ ਆ, ਹਰ ਇੱਕ ਨੂੰ ਨਹੀਂ ਦਿਸੂਗਾ। ਕਿਉਂ? ਕਿਉਂਕਿ ਗੁਰਬਾਣੀ 'ਚ ਸਾਨੂੰ ਦੱਸਿਆ ਕਿ ਜਦੋਂ ਅਸੀਂ ਨੇਤਰ ਖੋਲ੍ਹਦੇ ਹਾਂ ਸਭ ਤੋਂ ਪਹਿਲਾਂ ਸਾਨੂੰ ਬ੍ਰਹਮ ਦਿਸਦਾ, ਫਿਰ ਆਕਾਰ ਦਿਸਦਾ, ਸਾਡਾ ਧਿਆਨ ਆਕਾਰਾਂ ਨਾਲ। ਜਿੰਨੇ ਵੀ ਪਰਮਾਤਮਾ ਤੋਂ ਆਕਾਰ ਬਣੇ ਨੇ ਇਹਨਾਂ ਦਾ ਰੰਗ ਆ, ਜਿੰਨੇ ਰੰਗ ਨੇ ਉਹ ਮਾਇਆ, ਪਰਮਾਤਮਾ ਦਾ ਕੋਈ ਰੰਗ ਨਹੀਂ। ਅਸੀਂ ਰੰਗਾਂ ਨੂੰ ਦੇਖਣ ਦੇ ਆਦੀ ਹੋ ਚੁੱਕੇ ਹਾਂ, ਸਾਡੀਆਂ ਅੱਖਾਂ ਰੰਗਾਂ ਨੂੰ ਦੇਖਣ ਦੇ ਆਦੀ ਹੋ ਚੁੱਕੀਆਂ। ਇਸ ਕਰਕੇ ਜਦੋਂ ਅਸੀਂ ਅੱਖਾਂ ਖੋਲ੍ਹਦੇ ਹਾਂ ਤਾਂ ਸਾਨੂੰ ਰੰਗ ਦਿਸੂ, ਪਹਿਲਾਂ ਆਕਾਰ ਦਿਸੂਗਾ। ਧਿਆਨ ਅਸੀਂ ਨੇੜੇ ਨਹੀਂ ਕੀਤਾ ਆਪਦੇ, ਜਿਹੜੇ ਗੁਰਮੁਖ ਉਹਨਾਂ ਦਾ ਪ੍ਰੈਕਟੀਕਲ ਆ, ਜਿਨ੍ਹਾਂ ਨੇ ਮਨ ਨੂੰ ਕੰਟਰੋਲ ਕਰ ਲਿਆ, ਜਿਨ੍ਹਾਂ ਨੇ ਮਨ ਨੂੰ ਸਾਧ ਲਿਆ, ਉਹਨਾਂ ਨੇ ਪਹਿਲਾਂ ਸੱਚ ਦੇਖਣਾ। ਅੰਮ੍ਰਿਤ ਵੇਲਾ ਉਹਨਾਂ ਦਾ ਕੀ ਆ? ਉਹ ਸੱਚ ਨੂੰ ਦੇਖਦੇ ਨੇ, ਬ੍ਰਹਮ ਨੂੰ ਦੇਖਦੇ ਨੇ। ਜਿਹਨੂੰ ਕਹਿੰਦੇ ਬ੍ਰਹਮ ਦੇਖਿਆ, ਬ੍ਰਹਮ ਸੁਣੀਐ, ਉਹ ਬ੍ਰਹਮ ਨੂੰ ਦੇਖਦੇ ਅਤੇ ਬ੍ਰਹਮ ਬੋਲੇ, ਅਤੇ ਉਹ ਬ੍ਰਹਮ ਹੀ ਬੋਲਦੇ ਨੇ, ਉਹਦੀ ਵਡਿਆਈ ਕਰਦੇ ਨੇ, ਕਹਿਣ ਤੋਂ ਭਾਵ ਸੱਚ ਦੀ। ਅੰਮ੍ਰਿਤ ਵੇਲਾ ਸੱਚ ਨਾਉ, ਉਹ ਨਾਮ ਨਾਲ ਜੁੜੇ ਹੋਏ ਨੇ। ਨਾਮ ਕਹਿੰਦੇ ਨੇ ਸ਼ਬਦ ਨੂੰ, ਸੁਰਤੀ ਜਦੋਂ ਸ਼ਬਦ ਨਾਲ ਜੁੜ ਜਾਂਦੀ ਆ, ਉਹ ਪਹਿਲਾਂ ਸ਼ਬਦ ਪ੍ਰਗਟ ਹੁੰਦਾ, ਫਿਰ ਸੱਚ ਪ੍ਰਗਟ ਹੁੰਦਾ। ਜਦੋਂ ਸੁਰਤੀ ਸ਼ਬਦ 'ਚ ਸਮਾ ਜਾਂਦੀ ਆ, ਨਾਮ 'ਚ ਸਮਾ ਜਾਂਦੀ ਆ, ਉਦੋਂ ਸੱਚ ਨਾਲ ਉਹਨਾਂ ਦਾ ਮਿਲਾਪ ਹੋ ਜਾਂਦਾ। ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ 'ਚ ਸਮਝਾ ਰਹੇ ਨੇ, ਸ਼ਬਦ ਸਮਾਏ ਬੁੱਝੇ ਹਰ ਸੋਏ, ਉਹਨਾਂ ਨੇ ਹਰੀ ਨੂੰ ਬੁੱਝ ਲਿਆ, ਜਾਣ ਲਿਆ। ਇਸ ਕਰਕੇ ਮਹਾਰਾਜ ਕਹਿੰਦੇ ਅੰਮ੍ਰਿਤ ਵੇਲਾ ਕੀ ਆ? ਸੱਚ ਤੇ ਨਾਮ ਦੀ ਮਹਿਮਾ। 1430 ਅੰਗ ਧਿਆਨ ਨਾ ਪੜਿਓ ਕਿਤੇ, ਅਸੀਂ ਧਿਆਨ ਨਾਲ ਨਹੀਂ ਬਾਣੀ ਪੜ੍ਹਦੇ। ਜਦੋਂ ਧਿਆਨ ਨਾ ਪੜੋਗੇ ਸਾਰੀ ਗੁਰਬਾਣੀ 'ਚ ਸੱਚ ਅਤੇ ਨਾਮ ਦੀ ਮਹਿਮਾ ਹੀ ਆ, ਹੋਰ ਕਿਸੇ ਦੀ ਮਹਿਮਾ ਨਹੀਂ ਹੈਗੀ। ਪੜਿਓ ਧਿਆਨ ਨਾਲ ਕਿਤੇ। ਹੁਣ ਅਸੀਂ ਸੱਚ ਸੱਚ ਨਾਮ ਨੂੰ ਸਤ ਨਾਮ ਵੀ ਕਹਿਤਾ, ਇਸੇ ਨੂੰ ਹਰ ਨਾਮ ਕਹਿਤਾ, ਇਸੇ ਨੂੰ ਰਾਮ ਨਾਮ ਕਹਿਤਾ, ਇਸੇ ਨੂੰ ਨਾਮ ਨਿਰੰਜਣ ਕਹਿਤਾ ਜਪਜੀ ਸਾਹਿਬ 'ਚ। ਇਹ ਬਹੁਤ ਸਾਰੇ ਅਲੱਗ ਅਲੱਗ ਸ਼ਬਦ ਆ, ਭਾਸ਼ਾ ਹੈ, ਇਸ ਕਰਕੇ ਅਸੀਂ ਉਲਝ ਜਾਂਦੇ ਹਾਂ। ਹਰ ਸ਼ਬਦ ਦੇ ਵਿੱਚ ਗੁਰਬਾਣੀ 'ਚ ਨਾਮ ਅਤੇ ਸੱਚ ਦੀ ਮਹਿਮਾ ਹੈ, ਅਤੇ ਇਹਦਾ ਮਤਲਬ ਜਾਗੇ ਹੋਏ ਸੀ ਇਹਨਾਂ ਨੂੰ ਨਾਮ ਅਤੇ ਸੱਚ ਦਾ ਭੇਤ ਆ। ਗੁਰਬਾਣੀ 'ਚ ਮਹਾਂਪੁਰਖ ਜਿਹੜੇ ਨੇ ਸਾਰੇ ਇਹ ਜਾਗੇ ਹੋਏ ਆ, ਅਸੀਂ ਸੁੱਤੇ ਪਏ ਪੜ੍ਹਦੇ ਹਾਂ। ਅਤੇ ਮਹਾਰਾਜ ਕਹਿੰਦੇ ਨਾ ਸੁੱਤਿਆਂ ਰਹਿਣ ਬਿਹਾਣੀ। ਹੁਣ ਜਿਨ੍ਹਾਂ ਨੇ ਗੁਰਬਾਣੀ ਪੜ੍ਹ ਕੇ ਸਿਮਰਨ ਕਰਕੇ ਅੰਤਰ ਧਿਆਨ ਹੋ ਕੇ ਜਾਗੇ, ਗੁਰ ਕਿਰਪਾ 'ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਉਹਨਾਂ ਦੇ ਮਨ 'ਚ ਹਰੀ ਵਸ ਗਿਆ, ਬੋਲੇ ਅੰਮ੍ਰਿਤ ਬਾਣੀ, ਉਹ ਅੰਮ੍ਰਿਤ ਬਚਨ ਬੋਲਦੇ ਨੇ। ਇਸ ਕਰਕੇ ਫਿਰ ਉਹ ਮਨ ਹਰੀ ਨਾਲ ਰਹਿੰਦਾ, ਜਿਹੜਾ ਆਪਾਂ ਅਨੰਦ ਸਾਹਿਬ ਪੜ੍ਹਦੇ ਹਾਂ ਨਾ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹੁਣ ਕਹਿੰਦੇ ਉਹਨਾਂ ਦਾ ਅੰਮ੍ਰਿਤ ਵੇਲਾ ਹੈ, ਉਹ ਸੱਚ ਨੂੰ ਦੇਖਦੇ ਨੇ ਅਤੇ ਨਾਮ ਦੀ ਮਹਿਮਾ ਕਰਦੇ ਨੇ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ, ਸੱਚ ਅਤੇ ਨਾਮ ਦੀ ਵਡਿਆਈ ਕਰਨੀ, ਕਿਸੇ ਦੂਜੇ ਬੰਦੇ ਦੀ ਵਡਿਆਈ ਨਹੀਂ ਕਰਦੇ ਉਹ। ਅਸੀਂ ਦੂਜੇ ਦੀ ਵਡਿਆਈ ਕਰਦੇ ਹਾਂ, ਦੂਜੇ ਦੀ ਵਡਿਆਈ ਕੀਤੀ ਥਾਂ ਨਹੀਂ ਪੈਂਦੀ। ਇਸ ਕਰਕੇ ਗੁਰਮੁਖ ਬ੍ਰਹਮ ਸੱਚ ਨਿਰੰਕਾਰ ਵਾਹਿਗੁਰੂ ਅਤੇ ਗੁਰੂ ਦੀ ਵਡਿਆਈ ਕਰਦੇ ਨੇ। ਇਸ ਕਰਕੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਅਤੇ ਉਹ ਇਹ ਵਿਚਾਰ ਕਰਦੇ ਨੇ, ਇੱਕ ਦੀ ਵਿਚਾਰ ਕਰਦੇ ਨੇ। ਅਤੇ ਆਹ ਸਾਰੀ ਗੁਰਬਾਣੀ ਪੜ੍ਹ ਕੇ ਦੇਖੋ, ਇੱਕ ਦੀ ਵਿਚਾਰ ਹੈ ਇਹਦੇ 'ਚ, ਨਿਰੰਕਾਰ ਦੀ, ਇੱਕ ਸੱਚ ਉਹਦੀ ਵਿਚਾਰ। ਅਤੇ ਉਹਨਾਂ ਨੇ ਉਹਨੂੰ ਦੇਖਿਆ, ਉਹਨੂੰ ਜਾਣਿਆ, ਅਤੇ ਸਾਨੂੰ ਸ਼ਬਦਾਂ 'ਚ ਦੱਸ ਰਹੇ ਨੇ। ਇਸ ਕਰਕੇ ਅਸੀਂ ਜਾਗਣਾ ਹੈ। ਮਹਾਰਾਜ ਕਹਿੰਦੇ ਗੁਰਸਿੱਖ ਪਹਿਲਾਂ ਉੱਠ ਕੇ ਬੈਠਦੇ ਨੇ, ਉਹ ਕੀ ਕਰਦੇ ਨੇ, ਉਹ ਧਿਆਨ ਕਰਦੇ ਨੇ। ਕੁਰਬਾਣੀ ਤਿੰਨਾਂ ਗੁਰਸਿੱਖਾਂ ਪਿੱਛਲ ਰਾਤੀਂ ਉੱਠ ਬਹੰਦੇ, ਕਹਿੰਦੇ ਮੈਂ ਉਹਨਾਂ ਤੋਂ ਬਿਲਹਾਰ ਜਾਂਦਾ ਜਿਹੜੇ ਕਿ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦੇ ਨੇ। ਇਹ ਨਾਮ ਜਪਣਾ, ਇਸ ਨੂੰ ਗੁਰਬਾਣੀ 'ਚ ਕਿਹਾ ਅਬ ਕਲੂ ਆਏ ਉਰੇ ਇੱਕ ਨਾਮ ਬੋਵੋ ਬੋਵੋ, ਅਨਰੁੱਤ ਨਾਹੀਂ ਨਾਹੀਂ ਮਤ ਭਰਮ ਭੁੱਲੋ ਭੁੱਲੋ। ਇਹ ਕਿਸੇ ਵੱਡੇ ਭਾਗਾਂ ਨਾਲ ਸਾਡੇ ਕਰਮਾਂ 'ਚ ਆਉਂਦਾ ਹੈ। ਹੁਣ ਮਹਾਰਾਜ ਕਹਿੰਦੇ ਵੀ ਜਿਹੜਾ ਇਹ ਧਨ ਅੰਮ੍ਰਿਤ ਵੇਲੇ ਦਾ, ਇਹ ਤੁਹਾਡੇ ਨਾਲ ਜਾਊਗਾ ਬੀਜਿਆ ਹੋਇਆ, ਜਿਹਾ ਬੀਜਦਾ ਉਹ ਵੱਢ ਲੈਂਦਾ। ਇਸ ਕਰਕੇ ਜਿਵੇਂ ਸਰੀਰ ਰੂਪ ਖੇਤੀ ਦੇ ਧਰਤੀ ਦੇ ਵਿੱਚ ਅਸੀਂ ਖੇਤੀ ਕਰਨੀ ਆ ਨਾਮ ਦੀ, ਮਹਾਰਾਜ ਕਹਿੰਦੇ ਹਰ ਧਨ ਅੰਮ੍ਰਿਤ ਵੇਲੇ ਬੱਤੇ ਕਾ ਬੀਜਿਆ, ਜਿਹੜਾ ਬੀਜ ਆ ਉਹ ਬੱਤ 'ਚ ਪੈਂਦਾ। ਬਹੁਤੀ ਗਿੱਲੀ ਜ਼ਮੀਨ 'ਚ ਬੀਜ ਪਾ ਦਿਓਗੇ ਉੱਗਣਾ ਨਹੀਂ ਗਾ, ਬਿਲਕੁਲ ਸੁੱਕੀ 'ਚ ਪਾ ਦਿਓ ਤਾਂ ਵੀ ਉੱਗਣਾ ਨਹੀਂ ਗਾ, ਵੱਤ ਹੁੰਦੀ ਹੈ ਇੱਕ। ਆਹ ਜਿਹੜਾ ਮਨੁੱਖਾ ਜਨਮ ਆ ਇਹ ਵੱਤ ਹੈ। ਹੁਣ ਵੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਇਹ ਜਦੋਂ ਅਸੀਂ ਵਾਰ ਵਾਰ ਗੁਰਬਾਣੀ ਦੀ ਵਿਚਾਰ ਕਰਾਂਗੇ, ਸਾਡੇ ਮਨ ਨੂੰ ਥੋੜ੍ਹਾ ਜਿਹਾ ਫਿਰ ਇਹ ਜਾਗੂਗਾ, ਇਹਨੂੰ ਸਮਝ ਆਊ ਵੀ ਗੱਲ ਕੀ ਹੈ, ਮੈਂ ਕਰ ਕੀ ਰਿਹਾ। ਮਹਾਰਾਜ ਕਹਿੰਦੇ ਹਰ ਧਨ ਅੰਮ੍ਰਿਤ ਵੇਲੇ ਬੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੇ ਨਾਹੀਂ। ਕਹਿੰਦੇ ਭਗਤ ਇਹ ਧਨ ਇਕੱਠਾ ਕਰਦੇ ਨੇ, ਉਹ ਖਰਚਦੇ ਵੀ ਹੈ ਇਸ ਧਨ ਨੂੰ, ਅਤੇ ਉਹ ਨਿਖੁੱਟਦਾ ਨਹੀਂ ਭਾਵ ਮੁੱਕਦਾ ਨਹੀਂ ਇਹ ਧਨ, ਜਿੰਨਾ ਮਰਜ਼ੀ ਵੱਢ ਲਓ ਅਤੇ ਬੀਜ ਲਓ ਅਤੇ ਵੰਡ ਦਿਓ। ਇਹ ਮਹਾਰਾਜ ਕਹਿੰਦੇ ਗੁਰਸਿੱਖ ਕੰਮ ਕਰਦੇ ਨੇ। ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਉਹ ਨਾਮ ਦੀ ਖੇਤੀ ਕਰਦੇ ਨੇ, ਉੱਠ ਕੇ ਬੈਠਦੇ ਨੇ। ਅਤੇ ਆਪਾਂ ਕੀ ਕਰਦੇ ਹਾਂ, ਆਪਾਂ ਆਲਸ ਕਰਦੇ ਹਾਂ। ਗੁਰਸਿੱਖ ਆਲਸ ਨਹੀਂ ਕਰਦਾ। ਗੁਰਸਤਿਗੁਰ ਕਾ ਜੋ ਸਿੱਖ ਖਾਇ ਸੋ ਭਲਕੇ ਉੱਠਣ ਨਾਮ ਤੇ ਆਵੇ, ਉਹ ਆਲਸ ਨਹੀਂ ਕਰਦਾ, ਉੱਦਮ ਕਰੇ ਭਲਕੇ ਪ੍ਰਭਾਤੀ, ਉਹ ਉੱਠਣ ਵੇਲੇ ਉੱਦਮ ਕਰਦਾ। ਇਸ ਲਈ ਮਹਾਰਾਜ ਕਹਿੰਦੇ ਗੁਰਸਿੱਖ ਅੰਮ੍ਰਿਤ ਵੇਲੇ ਉੱਠ ਕੇ ਬਹਿ ਜਾਂਦੇ ਨੇ, ਬੈਠਣ ਸਾਰ ਨਾਲ ਹੀ ਸਿਮਰਨ ਸ਼ੁਰੂ ਕਰ ਦੇਣਾ ਅੰਮ੍ਰਿਤ ਵੇਲੇ, ਪਹਿਲਾ ਕੰਮ ਇਹੀ ਹੈ ਬਸ। ਇਹ ਵੀ ਕਈ ਤਾਂ ਜੀਵ ਸਰੀਰ ਦੀ ਕਿਰਿਆ 'ਚ ਫਸੇ ਬੈਠੇ ਨੇ, ਪਹਿਲਾਂ ਨਾਮ ਜਪਣ ਨੂੰ ਕਿਹਾ ਗਿਆ, ਫਿਰ ਇਸ਼ਨਾਨ ਕਰਕੇ ਗੁਰਬਾਣੀ ਪੜ੍ਹਨ ਨੂੰ ਕਿਹਾ ਗਿਆ, ਜਦੋਂ ਚੌਥੇ ਪਾਤਸ਼ਾਹ ਦਾ ਸ਼ਬਦ ਪੜੋਗੇ ਨਾ ਗੁਰਸਤਿਗੁਰ ਕਾ ਜੋ ਸਿੱਖ ਖਾਏ। ਇਸ ਕਰਕੇ ਮਹਾਰਾਜ ਕਹਿੰਦੇ ਗੁਰਸਿੱਖ ਅੰਮ੍ਰਿਤ ਵੇਲੇ ਉੱਠਦੇ ਨੇ, ਸਵੇਰੇ ਉੱਠਦੇ ਨੇ, ਉਹ ਨਾਮ ਜਪਦੇ ਨੇ, ਜਪਦਿਆਂ ਜਪਦਿਆਂ ਮਨ ਜਾਗ ਪੈਂਦਾ, ਅਤੇ ਉਹਨਾਂ ਦਾ ਮਨ ਜਦੋਂ ਜਾਗਦਾ ਉਹ ਅੰਮ੍ਰਿਤ ਵੇਲਾ ਹੋ ਗਿਆ ਉਹਨਾਂ ਦੇ ਅੰਦਰ, ਉਹ ਸਦਾ ਹੀ ਜਾਗਦੇ ਰਹਿੰਦੇ ਨੇ, ਅਣਦਿਨ ਜਾਗਣਾ ਵੀ ਇਹਨੂੰ ਗੁਰਬਾਣੀ 'ਚ ਕਿਹਾ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਪਿੱਛਲ ਰਾਤੀ ਉੱਠ ਬਹੰਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਰਨ ਵੰਦੇ। ਹੁਣ ਕਹਿੰਦੇ ਮੈਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਂਦਾ ਅੰਮ੍ਰਿਤ ਵੇਲੇ ਸਰਨ ਵੰਦੇ, ਜਿਹੜੇ ਫਿਰ ਉੱਠ ਕੇ ਉਦੋਂ ਪਹਿਲਾਂ ਨਾਮ ਜਪਦੇ ਫਿਰ ਸਰਨ ਵੰਦੇ। ਸਰ ਦਾ ਮਤਲਬ ਆ ਸਰੋਵਰ। ਅੱਗੇ ਪੁਰਾਣੇ ਸਮਿਆਂ ਦੇ ਵਿੱਚ ਅੱਜ ਅਰਗੇ ਸਾਧਨ ਨਹੀਂ ਸੀ, ਉਦੋਂ ਸਰੋਵਰ ਬਣਾਏ ਜਾਂਦੇ ਸੀ ਗੁਰੂ ਘਰਾਂ ਦੇ ਵਿੱਚ। ਸਰੋਵਰ 'ਚ ਇਸ਼ਨਾਨ ਕੀਤਾ ਜਾਂਦਾ ਸੀ ਤਨ ਨੂੰ ਸ਼ੁੱਧ ਕਰਨ ਲਈ। ਇਸ ਕਰਕੇ ਅੰਮ੍ਰਿਤ ਵੇਲੇ ਸਰ, ਸਰ ਦਾ ਮਤਲਬ ਸਰੋਵਰ ਹੈ। ਇੱਥੇ ਕਈ ਸਿਰ ਨਹਾਉਣ ਨੂੰ ਵੀ ਸਰ ਕਹੀ ਜਾਂਦੇ ਇੱਥੇ, ਅਤੇ ਇਸ ਗੱਲ ਨੂੰ ਸਮਝਦੇ ਹੋ। ਰੋਜ਼ ਕਈ ਵਾਰ, ਚਲੋ ਗੱਲ ਤਾਂ ਕੋਈ ਖਾਸ ਨਹੀਂ, ਉਹ ਸਿਰ 'ਚ ਰੋਜ਼ ਪਾਣੀ ਪਾਉਂਦੇ ਆ, ਇਹਨੂੰ ਚੰਮ ਨੂੰ ਧੋਤਿਆਂ ਇਹਨੂੰ ਜਿੰਨਾ ਮਰਜ਼ੀ ਸਾਫ਼ ਕਰ ਲਓ। ਮਹਾਰਾਜ ਕਹਿੰਦੇ ਜਿਹੜਾ ਮਨ ਧੋਣ ਦਾ ਤਰੀਕਾ ਅਤੇ ਇਹਨੂੰ ਧੋਣ ਦਾ ਤਰੀਕਾ ਜਪਜੀ ਸਾਹਿਬ 'ਚ ਪਹਿਲਾਂ ਹੀ ਆਪਾਂ ਪੜ੍ਹ ਲੈਂਦੇ ਹਾਂ, ਪਰ ਸਾਨੂੰ ਪਤਾ ਹੀ ਨਹੀਂ ਲੱਗਦਾ, ਅਸੀਂ ਇਸੇ ਨੂੰ ਸ਼ੁੱਧ ਕਰਨ ਨੂੰ ਫਿਰਦੇ ਹਾਂ। ਜਿਹਨੂੰ ਕਹਿੰਦੇ ਸ਼ੁੱਧ ਕਹਾਂ ਹੋਏ ਕਾਚੀ ਭੀਤ, ਇਹ ਸ਼ੁੱਧ ਨਹੀਂ ਹੁੰਦਾ, ਇਹਨੂੰ ਬੜੇ ਤਰੀਕਿਆਂ ਨਾਲ। ਜਿਹਨੂੰ ਕਹਿੰਦੇ ਨਿਉਲੀ ਕਰਮ ਕਰੇ ਵਾ ਉਹ ਆਸਣ, ਜੈਨ ਮਾਰਗ ਸੰਜਣ ਮਤ ਸਾਧਮ, ਉਹ ਜੈਨੀਆਂ ਨੇ ਵਾਲ ਹੀ ਪੱਟ ਦਿੰਦੇ ਆ ਵੀ ਇਹਦੇ 'ਚ ਮੁੜ ਕੇ ਸਾਫ਼ ਨਾ ਕਰਨਾ ਪਵੇ, ਜੂਆ ਨਾ ਪੈ ਜਾਣ, ਨਹਾਉਂਦੇ ਨਹੀਂ ਨਾ, ਇੰਨੇ ਆਲਸੀ ਆ। ਇਸ ਕਰਕੇ ਇਸ਼ਨਾਨ ਕਰਨਾ ਤਨ ਦਾ, ਸਾਫ਼ ਕਰਨਾ ਇਹਨੂੰ। ਪਰ ਇਹਨੂੰ ਮਹਾਰਾਜ ਕਹਿੰਦੇ ਪਹਿਲਾਂ ਗੁਰਸਿੱਖ ਉੱਠ ਕੇ ਨਾਮ ਜਪਦੇ ਨੇ, ਫਿਰ ਕੀ ਕਰਦੇ ਨੇ, ਗੁਰਸਿੱਖ ਕੁਰਬਾਣੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਰਨ ਬੰਦੇ, ਫਿਰ ਉਹ ਕੀ ਕਰਦੇ ਨੇ, ਉਦੋਂ ਬਾਅਦ 'ਚ ਇਸ਼ਨਾਨ ਕਰਦੇ ਨੇ ਤਨ ਦਾ। ਸਰਨ ਬੰਦੇ ਸਰੋਵਰ 'ਚ ਇਸ਼ਨਾਨ ਕਰਦੇ ਨੇ। ਹੁਣ ਸਰ ਵੀ ਦੋ ਨੇ, ਸਰੋਵਰ ਵੀ ਦੋ ਨੇ। ਇੱਕ ਜਿਵੇਂ ਅਸੀਂ ਬਾਹਰ ਸਰੋਵਰ 'ਚ ਇਸ਼ਨਾਨ ਕਰਦੇ ਹਾਂ ਤਨ ਦਾ, ਉਹਦੇ ਤਨ ਦੇ ਰੋਗ ਵੀ ਠੀਕ ਹੋ ਜਾਂਦੇ ਨੇ ਇਸ਼ਨਾਨ ਕਰਨ ਦੇ ਨਾਲ। ਜੇ ਤਨ ਨੂੰ ਨਾ ਨਵਾਈਏ ਤਨ ਨੂੰ ਬਹੁਤ ਸਾਰੇ ਰੋਗ ਲੱਗ ਜਾਂਦੇ ਨੇ, ਇਸ ਕਰਕੇ ਤਨ ਨੂੰ ਰੋਜ਼ ਸਾਫ਼ ਕਰਨਾ ਪੈਂਦਾ। ਹੁਣ ਮਹਾਰਾਜ ਕਹਿੰਦੇ ਸਰ ਨਾ ਬੰਦੇ ਗੁਰਸਿੱਖ ਸਰ ਮੈਨੇ ਸਰੋਵਰ, ਮਨ ਦਾ ਸਰੋਵਰ ਵੱਖਰਾ, ਤਨ ਦਾ ਸਰੋਵਰ ਵੱਖਰਾ। ਹੁਣ ਮਨ ਨੂੰ ਸਰੋਵਰ 'ਚ ਇਸ਼ਨਾਨ ਕਰਾਉਂਦੇ ਨੇ ਗੁਰਸਿੱਖ, ਉਹ ਅੰਮ੍ਰਿਤ ਸਰ ਕਿਹਾ ਗਿਆ ਉਸਨੂੰ ਗੁਰਬਾਣੀ 'ਚ, ਜਿੱਥੇ ਸਤਿਗੁਰ ਹੈ, ਜਿਹਨੂੰ ਮਹਾਰਾਜ ਕਹਿੰਦੇ ਅੰਮ੍ਰਿਤ ਸਰ ਸਤਿਗੁਰ ਸਤਵਾਦੀ, ਜਿੱਤੇ ਜਿੱਤ ਨਾਤੇ ਕਊਆ ਹੰਸ ਹੋਇਆ। ਹੁਣ ਮਨ ਕਾਂ ਦੀ ਨਿਆਈ ਆ, ਇਹ ਉੱਥੇ ਇਸ਼ਨਾਨ ਕਰਕੇ ਕਾਂ ਤੋਂ ਹੰਸ ਬਣਦਾ ਸਾਡਾ ਮਨ। ਇਸ ਕਰਕੇ ਮਹਾਰਾਜ ਕਹਿੰਦੇ ਉਹ ਗੁਰਸਿੱਖ ਸਰ ਨਾ ਬੰਦੇ ਸਰੋਵਰ 'ਚ ਇਸ਼ਨਾਨ ਕਰਦੇ ਨੇ, ਸੁੰਨ ਸਰੋਵਰ ਦੇ ਵਿੱਚ। ਆਹ ਜਿੱਥੇ ਹੁਣ ਆਪਾਂ ਬੈਠੇ ਹਾਂ ਇਹਨੂੰ ਵੀ ਸੱਤ ਸਰ ਕਿਹਾ ਗਿਆ, ਜਿੱਥੇ ਸੱਚ ਦੀ ਮਹਿਮਾ ਹੋਵੇ। ਹੁਣ ਇਸ਼ਨਾਨ ਤੁਹਾਡਾ ਹੋ ਰਿਹਾ, ਹੁਣ ਮਨ ਦਾ ਇਸ਼ਨਾਨ ਹੋ ਰਿਹਾ। ਇਹਨੂੰ ਕਹਿੰਦੇ ਮਨ ਧੋਵੋ, ਸ਼ਬਦ ਲਾਗੋ, ਹਰਸ ਰਹੋ, ਚਿੱਤ ਲਾਏ। ਜਦੋਂ ਅਸੀਂ ਹਰੀ ਦੇ ਨਾਲ ਜੁੜ ਕੇ ਆਹ ਤਨ ਤੋਂ ਵੱਖ ਹੋ ਕੇ ਸਾਡਾ ਧਿਆਨ ਗੁਰੂ ਦੇ ਸ਼ਬਦ ਵੱਲ ਹੋਊਗਾ। ਕਈ ਵਾਰ ਮਨ ਹਾਜ਼ਰ ਨਹੀਂ ਹੁੰਦਾ, ਉਹਨਾਂ ਦਾ ਇਸ਼ਨਾਨ ਵੀ ਨਹੀਂ ਹੁੰਦਾ ਗੁਰਦੁਆਰੇ ਆ ਕੇ, ਕਿਉਂਕਿ ਅਸੀਂ ਤਨ ਨੂੰ ਇੱਥੇ ਲੈ ਕੇ ਬਿਠਾ ਤਾ ਅਤੇ ਮਨ ਇੱਧਰ ਉੱਧਰ, ਕੌਣ ਆਇਆ ਕੌਣ ਗਿਆ ਕੀ ਗੱਲ ਕੀ ਬਾਤ, ਦੂਜੇ 'ਚ ਧਿਆਨ। ਜੇ ਧਿਆਨ ਗੁਰਦੁਆਰੇ ਆ ਹੀ ਗਏ ਤਾਂ ਕੇਵਲ ਗੁਰੂ ਦੇ ਸ਼ਬਦ ਵੱਲ, ਕੀ ਇੱਥੇ ਕੀਰਤਨ ਚੱਲਦਾ, ਕੀ ਇੱਥੇ ਕਥਾ, ਕੋਈ ਵੀ ਗੱਲ ਚੱਲ ਰਹੀ ਉਹ ਸੁਣਨੀ, ਧਿਆਨ ਇੱਕ ਥਾਂ 'ਤੇ। ਹੁਣ ਮਹਾਰਾਜ ਕਹਿੰਦੇ ਉਹ ਸਰ ਨਾ ਬੰਦੇ ਉਹ ਇਸ਼ਨਾਨ ਕਰਦੇ ਨੇ, ਇਹ ਸੱਤ ਸਰ ਕਹਿਤਾ ਇਸਨੂੰ, ਇੱਥੇ ਮਨ ਦਾ ਇਸ਼ਨਾਨ ਹੁੰਦਾ। ਜਦੋਂ ਮਨ ਸਿਮਰਨ ਕਰਦੇ ਆ ਸੁੰਨ 'ਚ ਚਲਿਆ ਜਾਂਦਾ, ਉਹਨੂੰ ਸੁੰਨ ਸਰੋਵਰ ਕਹਿ ਦਿੱਤਾ, ਅਤੇ ਜਦੋਂ ਜਾ ਕੇ ਅੰਦਰ ਸਤਿਗੁਰ ਦੇ ਚਰਨਾਂ ਨਾਲ ਜੁੜ ਜਾਂਦਾ ਉਹਨੂੰ ਸੱਤ ਸਰ ਕਿਹਾ ਗਿਆ, ਸੁੰਨ ਸਰੋਵਰ ਵੀ ਕਿਹਾ ਗਿਆ, ਉਸ ਨੂੰ ਸਤਿਗੁਰ ਦਾ ਸਰੋਵਰ ਕਿਹਾ, ਅੰਮ੍ਰਿਤ ਸਰ ਵੀ ਕਿਹਾ ਉਸਨੂੰ। ਸਾਡੇ ਅੰਦਰ ਅੰਮ੍ਰਿਤ ਸਰ ਹੈ। ਜਿਹਨ ਮਾਰ ਕਹਿੰਦੇ ਇਹ ਸਰੀਰ ਸਰਵਰ ਹੈ ਸੰਤੋ, ਇਸ਼ਨਾਨ ਕਰੇ ਲਿਵ ਲਾਈ। ਜਿਨ੍ਹਾਂ ਨੇ ਸ਼ਬਦ ਨਾਲ ਲਿਵ ਜੋੜ ਲਈ ਨਾ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰਕੇ, ਕਹਿੰਦੇ ਉਹ ਸਰੋਵਰ 'ਚ ਇਸ਼ਨਾਨ ਕਰਦੇ ਨੇ। ਸਾਡੇ ਅੰਦਰ ਸਰੋਵਰ ਆ, ਨੌ ਦਰਾਂ ਤੋਂ ਉੱਤੇ ਦੀ ਗੱਲ ਚੱਲ ਰਹੀ ਆ। ਮਰ ਕਹਿੰਦੇ ਇਹ ਗੁਰਸਿੱਖ ਕੀ ਕਰਦੇ ਨੇ, ਅੰਮ੍ਰਿਤ ਵੇਲੇ ਸਰ ਨਾ ਬੰਦੇ ਹਰ ਸਰ ਸਾਗਰ। ਮਰ ਕਹਿੰਦੇ ਹਰ ਹੈ, ਜਿੱਥੇ ਹਰੀ ਵੱਸਦਾ ਉਹ ਹਰ ਸਰ ਹੈ। ਸਰ ਕਹਿੰਦੇ ਨੇ ਸਰੋਵਰ ਨੂੰ, ਹਰ ਸਰ ਸਾਗਰ ਹਰ ਹੈ ਆਪੇ ਇਹ ਜੱਗ ਹੈ, ਸਭ ਖੇਲ ਖਿਲਾਇਆ। ਕਹਿੰਦੇ ਸਾਰੇ ਖੇਲ ਚਲਾਏ ਪਏ ਨੇ, ਧਿਆਨ ਬਦਲਿਆ ਪਿਆ, ਆਪ ਹੀ ਖੇਲ ਚਲਾਤਾ ਅਤੇ ਆਪ ਹੀ ਇੱਕ ਨੂੰ ਆਪ ਮੇਲ ਤੂੰ ਬੁਝਾਵੇਂ, ਇੱਕ ਨੂੰ ਬੁਝਾ ਲੈਂਦਾ, ਇੱਕ ਨੂੰ ਸੱਦ ਕੇ ਸਮਝਾ ਦਿੰਦਾ, ਇੱਕ ਨਹੀਂ ਸਮਝਦਾ। ਹੁਣ ਜਿਹਨੂੰ ਤਾਂ ਸਮਝ ਆ ਗਈ ਉਹਨੂੰ ਤਾਂ ਆਹ ਗੱਲਾਂ ਸਮਝ ਆਉਣੀਆਂ, ਜਿਹਨੇ ਗੁਰਬਾਣੀ ਨਹੀਂ ਕਿਤੇ ਪੜ੍ਹੀ, ਗੁਰਦੁਆਰੇ ਕਿਤੇ ਲੰਘੇ ਡੰਗ ਆਉਣਾ, ਉਹਨਾਂ ਨੂੰ ਇਹ ਗੱਲਾਂ ਸਮਝ ਨਹੀਂ ਆਉਣੀਆਂ। ਕਿਉਂਕਿ ਮੈਨੂੰ ਤਾਂ ਲਗਭਗ 12-13 ਸਾਲ ਸਮਝ ਹੀ ਨਹੀਂ ਆਈ ਗੁਰਦੁਆਰੇ 'ਚ, 12-13 ਸਾਲ ਐਂ ਬਹਿੰਦਾ ਸੀ ਮੈਂ ਵੀ ਤੁਹਾਡੇ ਵਾਂਗੂ ਹੀ ਆ ਕੇ, ਮੈਨੂੰ ਨਹੀਂ ਸਮਝ ਆਇਆ ਕੱਖ ਵੀ, ਕਿਉਂਕਿ ਸਮਝ ਆਉਣਾ ਹੀ ਨਹੀਂ, ਕਿਉਂਕਿ ਸਾਡਾ ਧਿਆਨ ਨਹੀਂ ਹੁੰਦਾ। ਜਿੰਨਾ ਚਿਰ ਤੁਸੀਂ ਧਿਆਨ ਨਹੀਂ ਨਾ ਕਰਦੇ, ਅੰਮ੍ਰਿਤ ਵੇਲੇ ਉੱਠ ਕੇ ਨਾਮ ਨਹੀਂ ਜਪਦੇ, ਇਕਾਗਰ ਨਹੀਂ ਹੋਣਾ ਸਿੱਖਦੇ, ਉਨਾ ਚਿਰ ਤੁਹਾਨੂੰ ਇੱਥੇ ਸਮਝ ਵੀ ਨਹੀਂ ਆਉਣੀ ਗੱਲ। ਇਹ ਗੱਲ ਬੜੀ ਬਰੀਕ ਆ, ਸੂਖਮ ਆ, ਅਸਥੂਲ ਨਹੀਂ ਜਿਹੜੀ ਕਿ ਐਂ ਦਿਖਾ ਦੂੰਗੇ ਕਿਸੇ ਨੂੰ। ਇਹ ਸ਼ਬਦਾਂ 'ਚ ਬਿਆਨ ਕੀਤਾ ਗਿਆ। ਹੁਣ ਸਰ ਸਰੋਵਰ ਦੀ ਗੱਲ ਆ ਰਹੀ ਹੈ, ਤੁਹਾਡੇ ਸਾਰਿਆਂ ਦੇ ਅੰਦਰੋਂ ਸਰੋਵਰ ਆ। ਕਹਿੰਦੇ ਜੇ ਉਹ ਸਰੋਵਰ 'ਚ ਮਨ ਜਾ ਕੇ ਇਸ਼ਨਾਨ ਕਰ ਲਵੇ ਨਾ, ਇਹ ਮਨ ਟਿਕ ਜੂਗਾ, ਜਿਹੜੀ ਕੂੜ ਦੀ ਪਾਲ ਆ ਸਾਡੇ ਅਤੇ ਮਾਲਕ ਦੇ ਵਿਚਕਾਰ, ਉਹ ਖਤਮ ਹੋ ਜੂਗੀ। ਗੁਰਬਾਣੀ 'ਚ ਫਰਮਾਨ ਕਰਦੇ ਨੇ, ਕਹਿੰਦੇ ਸੁਣ ਨਿਰੰਤਰ ਦੀਜਾ ਬੰਦ, ਕਹਿੰਦੇ ਇਹ ਸੁਣ ਸਰੋਵਰ 'ਚ ਜਾ ਕੇ ਮਨ ਦਾ ਇਸ਼ਨਾਨ ਕਰਦਿਆਂ ਮਨ ਨਿਰਮਲ ਹੋ ਜਾਂਦਾ, ਕਹਿੰਦੇ ਉੱਥੇ ਮਨ ਟਿਕ ਜਾਂਦਾ, ਬੰਦ ਹੁੰਦਾ ਰੁਕ ਜਾਣਾ। ਮਹਾਰਾਜ ਕਹਿੰਦੇ ਸੁਣ ਨਿਰੰਤਰ ਦੀਜਾ ਬੰਦ, ਉੱਡੇ ਨਾ ਹੰਸਾ ਪੜੇ ਨਾ ਕੰਧ। ਹੰਸ ਕਹਿ ਤਾਂ ਮਨ ਨੂੰ, ਕਹਿੰਦੇ ਇੱਥੇ ਮਨ ਹੰਸ ਬਣ ਗਿਆ, ਇਹ ਫਿਰ ਉਡਾਰੀ ਨਹੀਂ ਮਾਰਦਾ, ਕਿਉਂਕਿ ਸੱਤ ਸਰੋਵਰ 'ਤੇ ਰਹਿੰਦੇ ਨੇ, ਹੰਸ ਮਾਨ ਸਰੋਵਰ 'ਤੇ ਰਹਿੰਦੇ ਨੇ, ਕਿਉਂਕਿ ਉਹਨਾਂ ਦੀ ਖੁਰਾਕ ਮੋਤੀ ਆ, ਬਗ ਡੱਡਾ ਭਰਨ ਜਾਈ, ਸਾਡੀ ਖੁਰਾਕ ਹੋਰ ਆ। ਇਸ ਕਰਕੇ ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਸਰ ਨਾ ਬੰਦੇ। ਹੁਣ ਕਹਿੰਦੇ ਕਈ ਜੀਵ ਤੀਰਥਾਂ 'ਤੇ ਜਾਂਦੇ ਨੇ, ਉਹ ਸਮਝਦੇ ਨੇ ਵੀ ਅਸੀਂ ਤੀਰਥ 'ਤੇ ਇਸ਼ਨਾਨ ਕਰਕੇ ਸ਼ੁੱਧ ਹੋ ਗਏ। ਤੀਰਥਾਂ 'ਤੇ ਜਾ ਕੇ ਜਿਵੇਂ ਇਹ ਤੀਰਥ ਆ ਜਿੱਥੇ ਸਤਿਗੁਰ ਆ, ਉਹ ਤੀਰਥ ਆ। ਤੀਰਥ 'ਤੇ ਜਾ ਕੇ ਜਿਵੇਂ ਸਰੋਵਰ ਬਣਾਏ ਜਾਂਦੇ ਆ ਇਸ਼ਨਾਨ ਕਰਨੇ, ਕਰਨਾ ਚਾਹੀਦਾ, ਮਾੜੀ ਗੱਲ ਨਹੀਂ, ਬਹੁਤ ਵਧੀਆ ਗੱਲ ਆ। ਕਿਉਂਕਿ ਇੱਕ ਤਾਂ ਬਹੁਤ ਵੱਡੀ ਗੱਲ ਆ, ਜਿਹੜਾ ਕਿ ਪਾਣੀ ਆ, ਪਹਿਲਾਂ ਪਾਣੀ ਜੀਓ ਹੈ, ਜਦੋਂ ਪਾਣੀ ਦੇ ਉੱਤੇ ਸਭ ਤੋਂ ਵੱਧ ਛੇਤੀ ਅਸਰ ਹੁੰਦਾ, ਉਹਨਾਂ ਛੇਤੀ ਸਾਡੇ ਮਨ 'ਤੇ ਵੀ ਨਹੀਂ ਹੁੰਦਾ। ਜਿਹੜਾ ਅੰਮ੍ਰਿਤ ਜਲ ਹੁੰਦਾ ਹੈ, ਸਰੋਵਰ ਹੁੰਦਾ ਹੈ, ਉੱਥੇ ਉਹ ਬਾਣੀ ਪੜ੍ਹੀ ਜਾਂਦੀ ਹੈ ਗੁਰਦੁਆਰੇ 'ਚ, ਉਸ ਜਲ ਦੇ ਵਿੱਚ ਬਾਣੀ ਦਾ ਪ੍ਰਭਾਵ ਹੁੰਦਾ। ਇਸ਼ਨਾਨ ਕਰਨ ਨਾਲ ਇਹ ਵੀ ਪੈਦਾ ਹੁੰਦਾ, ਆ ਸਾਡੇ ਵਾਲਾ ਨਾਸਤਕ ਲਾਣਾ ਨਾ ਕਹਿਣ ਲੱਗ ਗਿਆ ਬਹੁਤ ਕੁਛ, ਪਿੱਛੇ ਜੇ ਅਪਗ੍ਰੇਡ ਹੋਇਆ ਸੀਗਾ, ਹੁਣ ਫਿਰ ਪਤਾ ਨਹੀਂ ਡਾਊਨ ਹੋਇਆ ਕਿ ਗ੍ਰੇਡ ਹੋਇਆ, ਹੁਣ ਫਿਰ ਤੁਸੀਂ ਉਹਦੇ ਮਗਰ ਇਕੱਠ ਇੱਥੇ ਆ ਜਾ ਨਾ, ਤੁਹਾਡੇ ਗੁਰਦੁਆਰੇ 'ਚ ਬਹਿਣ ਨੂੰ ਥਾਂ ਨਹੀਂ ਮਿਲਦੀ। ਉਹ ਅਪਗ੍ਰੇਡ ਸੀ ਜਿਹੜਾ, ਉਹ ਕਹਿੰਦਾ ਸੀ ਸਰੋਵਰਾਂ ਦੇ ਵਿੱਚ ਐਵੇਂ ਮੂਰਖ ਆ ਨਹਾਈ ਜਾਂਦੇ ਆ, ਤੁਸੀਂ ਉਦੋਂ ਮੂਰਖ ਆ ਜਿਹੜੇ ਉਹਨਾਂ ਦੀ ਦੁਬਾਰਾ ਗੱਲ ਸੁਣ ਲੈਂਦੇ ਹੋ। ਇਸ ਕਰਕੇ ਸਾਨੂੰ ਮੂਰਖ ਬਣਾ ਕੇ ਲੋਕ ਠੱਗ ਰਹੇ ਨੇ, ਪਤਾ ਕੱਖ ਨਹੀਂ ਇਹਨਾਂ ਨੂੰ। ਇਸ ਕਰਕੇ ਮਹਾਰਾਜ ਕਹਿੰਦੇ ਗੁਰਸਿੱਖ ਅੰਮ੍ਰਿਤ ਸਰ 'ਚ ਇਸ਼ਨਾਨ ਕਰਦਾ। ਜੇ ਅਸੀਂ ਗੁਰਦੁਆਰੇ ਜਾਂਦੇ ਹਾਂ, ਇੱਥੇ ਆ ਕੇ ਸ਼ਬਦ ਦੀ ਵਿਚਾਰ ਹੋਈ ਹੈ, ਇਹ ਵੀ ਇਸ਼ਨਾਨ ਹੋ ਰਿਹਾ। ਜਿਹੜਾ ਆਪਾਂ ਪੜ੍ਹਦੇ ਹਾਂ ਨਾ, ਭਰੀਆ ਹੱਥ ਪੈਰ ਤੰਦੇ, ਪਾਣੀ ਧੋਤਾ ਉੱਤਰ ਸਕੇ, ਮੂਤ ਪਲੀਤੇ ਕੱਪੜ ਹੋਏ, ਦੇਹ ਸਾਬੋਣ ਲਈ ਆ ਧੋਏ, ਇੱਥੇ ਤੱਕ ਸਾਰਿਆਂ ਨੂੰ ਆਉਂਦਾ। ਇੱਦੋਂ ਅੱਗੇ ਭਰੀਆ ਮੱਤ ਪਾਪਾਂ ਕੇ ਸੰਘ, ਉਹ ਧੋਪੈ ਨਾਮ ਹੈ ਕੇ ਰੰਗ, ਜਿੱਥੇ ਨਾਮ ਦੀ ਮਹਿਮਾ ਹੁੰਦੀ ਹੈ। ਹੁਣ ਮਹਾਰਾਜ ਕਹਿੰਦੇ ਕਈ ਜੀਵ ਇਹ ਸਮਝਦੇ ਆ ਵੀ ਅਸੀਂ ਤੀਰਥਾਂ 'ਤੇ ਇਸ਼ਨਾਨ ਕਰਕੇ ਹੁਣ ਨਿਰਮਲ ਹੋ ਗਏ, ਹੁਣ ਸਾਨੂੰ ਕੋਈ ਲੋੜ ਹੀ ਨਹੀਂ ਗੀ। ਇਸ ਤਰ੍ਹਾਂ ਵੀ ਨਹੀਂ ਹੈ, ਤੀਰਥਾਂ 'ਤੇ ਜਾ ਕੇ ਸਿੱਖਿਆ ਲੈਣੀ ਹੈ, ਜਿਵੇਂ ਹੁਣ ਆਪਾਂ ਸਿੱਖਿਆ ਲੈ ਰਹੇ ਹਾਂ, ਅਤੇ ਨਾਲ ਨਾਲ ਇਸ਼ਨਾਨ ਵੀ ਕਰਨਾ। ਜੇ ਤਨ ਦਾ ਨਹੀਂ ਘਰੋਂ ਕਰਕੇ ਆਏ ਹੋ, ਕੋਈ ਗੱਲ ਨਹੀਂ, ਬਹੁਤ ਵਧੀਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਹਿੰਦੇ ਅੰਦਰੋਂ ਮਨ ਮੈਲੇ ਹੁੰਦੇ ਆ, ਤੀਰਥਾਂ 'ਤੇ ਜਾ ਕੇ ਟੁੱਬੀਆਂ ਲਾ ਕੇ ਕਹਿੰਦੇ ਅਸੀਂ ਨਿਰਮਲ ਹੋ ਗਏ, ਕਿਉਂਕਿ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਕੰਮ। ਅੰਤਰ ਮੈਲ ਜੇ ਤੀਰਥ ਨਹਾਵੈ, ਕਹਿੰਦੇ ਤਿਸੇ ਵੈਕੁੰਠ ਨਾ ਜਾਣਨਾ, ਉਹਨੂੰ ਵੈਕੁੰਠ ਦਾ ਭੇਤ ਨਹੀਂ ਆਉਂਦਾ। ਆਹ ਵੈਕੁੰਠ ਆ ਜਿੱਥੇ ਉਹਦੀ ਉਸਤਤ ਹੁੰਦੀ, ਉਹ ਜਿਹਦੇ ਹਿਰਦੇ 'ਚ ਉਸਤਤ ਹੁੰਦੀ, ਉਹ ਸਦਾ ਹੀ ਵੈਕੁੰਠ ਦੇ ਵਿੱਚ ਆ। ਹੁਣ ਮਹਾਰਾਜ ਕਹਿੰਦੇ ਉਹਨਾਂ ਨੂੰ ਵੈਕੁੰਠ ਦਾ ਭੇਤ ਨਹੀਂ ਹੈ, ਲੋਕ ਪਤੀਣੇ ਕਛੂ ਨਾ ਹੋਵੇ ਨਾ ਹੀ ਰਾਮ ਆਣਾ। ਲੋਕਾਂ ਨੂੰ ਤਾਂ ਕਹਿੰਦੇ ਖੁਸ਼ ਕਰ ਲਓਗੇ ਤੁਸੀਂ, ਪਰ ਰੱਬ ਉਹ ਬੱਚਾ ਨਹੀਂ ਗਾ, ਆਣਾ ਨਹੀਂ ਹੈਗਾ, ਤੁਹਾਨੂੰ ਸਾਰਾ ਜਾਣਦਾ ਤੁਹਾਡੇ ਅੰਦਰਲੀਆਂ ਗੱਲਾਂ। ਅੰਦਰੋਂ ਮਹਾਰਾਜ ਕਹਿੰਦੇ ਬਾਹਰ ਧੋਤੀ ਤੁੰਬੜੀ ਅੰਦਰ ਬੈਸ ਨਕੋਰ। ਇਸ ਕਰਕੇ ਇੱਕ ਤੁੰਬੜੀ ਦਾ ਇਸ਼ਨਾਨ ਕਰਨ ਦੇ ਬਰਾਬਰ ਆ, ਮਹਾਰਾਜ ਕਹਿੰਦੇ ਅੰਦਰੋਂ ਤਾਂ ਕੌੜੀ ਦੀ ਕੌੜੀ ਰਹਿੰਦੀ ਹੈ। ਇਸ ਕਰਕੇ ਤੀਰਥਾਂ ਦੇ ਉੱਤੇ ਇਸ਼ਨਾਨ ਕਰਨਾ, ਅਸਲ ਨਹਾਵਣ ਕੀ ਆ, ਉਹ ਫਿਰ ਸਾਨੂੰ ਗੁਰਬਾਣੀ 'ਚ ਦੱਸਿਆ ਹੋਇਆ ਕਿਵੇਂ ਇਸ਼ਨਾਨ ਕਰਦੇ ਨੇ ਗੁਰਸਿੱਖ। ਰੋਜ਼ ਕਹਿੰਦੇ ਪੂਜੋ ਰਾਮ ਏਕ ਹੀ ਦੇਵਾ, ਜਿਹੜਾ ਇੱਕ ਨੂੰ ਜਪਦਾ, ਇੱਕ ਦੀ ਪੂਜਾ ਕਰਦਾ। ਮਹਾਰਾਜ ਕਹਿੰਦੇ ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਹਾਵਣ ਗੁਰ ਕੀ ਸੇਵਾ। ਕਹਿੰਦੇ ਅਸਲੀ ਇਸ਼ਨਾਨ ਤਾਂ ਗੁਰੂ ਦੀ ਸੇਵਾ, ਗੁਰੂ ਦੀ ਬਾਣੀ ਦੀ ਵਿਚਾਰ ਪੜ੍ਹਨਾ ਸੁਣਨਾ, ਇਹਦੇ ਵਿੱਚ ਸੁਰਤੀ ਜੋੜ ਕੇ। ਕਹਿੰਦੇ ਇਹ ਅਸਲੀ ਸੱਚ ਇਸ਼ਨਾਨ ਹੈ, ਸੱਚ ਸਰੋਵਰ 'ਚ। ਇਸ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ 'ਤੇ ਤੂੰ ਕਿਰਪਾ ਕਰਦਾ ਹੈ, ਉਹ ਅੰਮ੍ਰਿਤ ਵੇਲੇ ਸਰ ਨਾ ਬੰਦੇ। ਉਹ ਅੰਮ੍ਰਿਤ ਵੇਲੇ ਬੈਠਦੇ ਨੇ, ਅੰਤਰ ਧਿਆਨ ਹੋ ਕੇ ਉਹਨਾਂ ਦੀ ਸੁਰਤੀ ਸ਼ਬਦ ਨਾਲ ਜੁੜ ਜਾਂਦੀ ਆ। ਇਸ ਸਰੀਰ ਦੇ ਵਿੱਚ ਜਿਹੜਾ ਸਰੋਵਰ ਹੈ ਅੰਮ੍ਰਿਤਸਰ, ਉੱਥੇ ਇਸ਼ਨਾਨ ਕਰਦੇ ਨੇ। ਇਸ ਕਰਕੇ ਬਾਹਰਲੇ ਤੌਰ 'ਤੇ ਵੀ ਆਪਾਂ ਇਸ਼ਨਾਨ ਕਰਦੇ ਹਾਂ, ਫਿਰ ਸਰੀਰ ਦਾ ਇਸ਼ਨਾਨ ਕਰਦੇ ਹਾਂ। ਮਹਾਰਾਜ ਕਹਿੰਦੇ ਪਹਿਲਾਂ ਦੇਖੋ ਮਹਾਰਾਜ ਕਿ ਅੰਮ੍ਰਿਤ ਵੇਲੇ ਉੱਠ ਕੇ ਬੈਠਣਾ, ਫਿਰ ਉਹਨਾਂ ਨੇ ਕਿਹਾ ਇਸ਼ਨਾਨ ਬਾਅਦ 'ਚ ਕਰਨਾ, ਪਹਿਲਾਂ ਸਿਮਰਨ ਕਰਨਾ, ਫਿਰ ਉਦੋਂ ਬਾਅਦ 'ਚ ਆਪਾਂ ਇਸ਼ਨਾਨ ਤਾਂਦਾ ਕਰਕੇ ਫਿਰ ਗੁਰਬਾਣੀ ਪੜ੍ਹਨੀ ਹੁੰਦੀ ਹੈ। ਜਿਹੜਾ ਆਪਾਂ ਪੜ੍ਹਦੇ ਨਾ ਗੁਰਸਤਿਗੁਰ ਕਾ ਜੋ ਸਿੱਖ ਕਾ, ਉਹਦੇ 'ਚ ਦੱਸਿਆ ਗਿਆ ਫਿਰ ਇਸ਼ਨਾਨ ਚੜ੍ਹੇ ਦਿਵਸ ਗੁਰਬਾਣੀ ਗਾਵੇ, ਫਿਰ ਗੁਰਬਾਣੀ ਬਾਅਦ 'ਚ ਪੜ੍ਹਦੇ ਨੇ, ਉਹ ਵਿਚਾਰ ਕਰਦੇ ਨੇ। ਗੁਰਬਾਣੀ ਤਿੰਨਾਂ ਗੁਰਸਿੱਖਾਂ ਸਾਧ ਸੰਗਤ ਚੱਲ ਜਾਏ ਜੁੜਨ ਦੇ, ਗੁਰਬਾਣੀ ਤਿੰਨਾਂ ਗੁਰਸਿੱਖਾਂ ਇੱਕ ਮਨ ਹੋਏ ਗੁਰ ਜਾਪ ਜਪਣ ਦੇ। ਕਹਿੰਦੇ ਇਸ ਤਰੀਕੇ ਨਾਲ ਉਹ ਇੱਕ ਮਨ ਹੋ ਜਾਂਦੇ ਨੇ, ਇੱਕ ਮਨ ਦੋ ਚਿੱਤੀ। ਆਪਣੇ ਹੁਣ ਦੋ ਮਨ, ਕਈ ਵਾਰ ਇੱਕ ਮਨ ਕਹਿੰਦਾ ਵੀ ਆਹ ਕਰ ਲਈਏ, ਦੂਜਾ ਕਹਿੰਦਾ ਨਹੀਂ ਕਰੀਏ, ਇਹਨੂੰ ਦੋ ਚਿੱਤੀ ਕਹਿਤਾ। ਜਿਹੜੀ ਆਵਾਜ਼ ਅੰਦਰੋਂ ਆ ਰਹੀ ਆ ਚੰਗੇ ਕੰਮ ਲਈ, ਉਹਨੂੰ ਅਸੀਂ ਸੁਣਦੇ ਨਹੀਂ ਕਈ ਵਾਰੀ। ਜਿਹੜੀ ਮਾੜੇ ਕੰਮ ਲਈ ਉਹ ਫਟਾਫਟ ਕਰ ਲੈਂਦੇ ਹਾਂ। ਜਿਹਨੂੰ ਮਹਾਰਾਜ ਕਹਿੰਦੇ ਬੁਰੇ ਕੰਮ ਕੋ ਉੱਟ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ। ਜੇ ਤਾਂ ਜਾਣਾ ਹੋਵੇ ਸਵੇਰ ਨੂੰ ਵਿਆਹ, ਫਿਰ ਤਾਂ ਸਾਜਰੇ ਬਾਲਟੀਆਂ ਖੜਕਦੀਆਂ, ਕਿਰਪਾ ਹੀ ਹੁੰਦੀ ਆ ਉਹਦੇ ਤਾਂ ਵਾਲੀ। ਮੈਂ ਵੀ ਵਿਆਹ ਕਰਕੇ ਹਟਾ ਪਿਛਲੇ ਸਾਲ, ਸਾਜਰੇ ਨਹਾ ਲੈਂਦੇ ਫਿਰ ਤਾਂ ਅੰਮ੍ਰਿਤ ਵੇਲਾ ਸਾਂਭ ਲੈਂਦੇ ਉਹਦੇ ਤਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇੱਕ ਮਨ, ਇੱਕ ਮਨ। ਹੁਣ ਸਾਡਾ ਮਨ ਦੋ ਆ, ਇਹ ਮਨ ਜਿਹੜਾ ਹੈ ਇਹ ਮਾਇਆ ਮਗਰ ਲੱਗਿਆ ਹੋਇਆ, ਗੁਰੂ ਮਗਰ ਨਹੀਂ ਹੈਗਾ। ਜਿਹੜਾ ਗੁਰੂ ਦੀ ਆਵਾਜ਼ ਹੈ ਉਹ ਸਾਰਿਆਂ ਦੇ ਅੰਦਰੋਂ ਆਉਂਦੀ ਹੈ, ਕਿਉਂਕਿ ਸਾਰਿਆਂ ਅੰਦਰ ਗੁਰੂ ਆ, ਸਾਰਿਆਂ ਅੰਦਰ ਆਤਮਾ ਹੈ। ਇਹ ਆਤਮਾ ਦੀ ਆਵਾਜ਼ ਜਿਹੜੀ ਹੈ ਉਹ ਕਹਿੰਦੇ ਵੀ ਉੱਠ ਸਵੇਰੇ ਨਾਮ ਜਪਿਆ ਕਰ, ਜਿਵੇਂ ਹੁਣ ਤੁਸੀਂ ਸੁਣ ਲਿਆ ਤੁਹਾਡੇ ਮਨ 'ਚ ਆਉਣਾ ਹੈ ਯਾਰ ਉੱਠ ਕੇ ਨਾਮ ਜਪਿਆ ਕਰੀਏ। ਪਰ ਦੂਜੇ ਦਾ ਜ਼ੋਰ ਬਾਹਲਾ ਹੈ, ਦੂਜੇ ਨੇ ਜ਼ੋਰ ਪਾਰ ਲੈਣਾ, ਕੋਈ ਨਹੀਂ ਕੱਲ੍ਹ ਤੋਂ ਜਪਾਂਗੇ, ਅੱਜ ਤਾਂ ਫਿਰ ਅਜ ਆਰਾਮ ਕਰ ਲਈਏ, ਥੱਕੇ ਹੋਏ ਹਾਂ, ਬਸ ਕੱਲ੍ਹ ਨਹੀਂ ਕਿੱਥੇ ਦਾ ਆਇਆ ਅੱਜ ਤੱਕ, ਕੱਲ੍ਹ ਹੁੰਦਾ ਨਹੀਂ, ਪਹਿਲਾਂ ਤਾਂ ਕੱਲ੍ਹ ਆਇਆ ਵੀ ਨਹੀਂ ਕਿਸੇ ਦਾ। ਇਸ ਕਰਕੇ ਮਹਾਰਾਜ ਕਹਿੰਦੇ ਅੱਜ ਹੂੰ ਸਮਝ ਕੁਛ ਵਿਗੜਿਓ ਨਾਹੀਂ, ਹਜੇ ਵੀ ਕੁਛ ਨਹੀਂ ਵਿਗੜਿਆ, ਭੱਜ ਲੈ ਰਾਮ ਮੁਰਾਰ। ਕਹਿੰਦੇ ਜਪਣ ਲਈ ਆਇਆ ਤੂੰ, ਮਨੁੱਖਾ ਜਨਮ ਮਿਲਿਆ ਹੀ ਇਸ ਕੰਮ ਲਈ, ਬੇਨਤੀਆਂ ਕਰ ਕਰਕੇ ਲਿਆ ਸੀ ਇੱਥੇ ਆ ਕੇ ਭੁੱਲ ਗਿਆ। ਮਹਾਰਾਜ ਕਹਿੰਦੇ ਅਸੀਂ ਉਹਨਾਂ ਗੁਰਸਿੱਖਾਂ ਤੋਂ ਬਲਹਾਰ ਜਾਂਦੇ ਹਾਂ, ਇੱਕ ਮਨ ਹੋ ਕੇ ਜਿਹੜੇ ਜਪਦੇ ਨੇ, ਇੱਕ ਮਨ ਹੋਏ ਗੁਰ ਜਾਪ ਜਪੰਦੇ। ਹੁਣ ਚਲੋ ਠੀਕ ਹੈ, ਘਰਾਂ 'ਚ ਤਾਂ ਕੰਮ ਧੰਦੇ ਆਪਾਂ ਬਹਾਨਾ ਬਣਾ ਲੈਂਦੇ, ਮਨ ਨਹੀਂ ਟਿਕਦਾ। ਗੁਰਦੁਆਰੇ 'ਚ ਕੀ ਆ ਕੇ ਕੰਮ ਆ ਵੀ ਤੁਹਾਨੂੰ, ਗੁਰਦੁਆਰੇ 'ਚ ਆ ਕੇ ਮਨ ਤਾਂ ਫਿਰ ਟਿਕਣਾ ਚਾਹੀਦਾ। ਮੈਂ ਕਹਿੰਦਾ ਬਹੁਤ ਗਿਣਤੀ ਹੈ ਜਿਹਨਾਂ ਦਾ ਗੁਰਦੁਆਰੇ 'ਚ ਆ ਕੇ ਵੀ ਨਹੀਂ ਟਿਕਦਾ। ਕਿਉਂ ਨਹੀਂ ਟਿਕਦਾ? ਕਿਉਂਕਿ ਇੱਕ ਨੂੰ ਜਾਣਿਆ ਨਹੀਂ, ਇੱਕ ਗੁਰੂ ਦਾ ਪਿਆਰ ਹੀ ਨਹੀਂ ਹੈਗਾ। ਜਦੋਂ ਪਿਆਰ ਆ ਫਿਰ ਤਾਂ ਸਰੀਰ ਭੁੱਲ ਜਾਂਦਾ, ਬੰਦਾ ਉੱਠਣਾ ਭੁੱਲ ਜਾਂਦਾ, ਸੰਸਾਰ ਭੁੱਲ ਜਾਂਦਾ। ਹੁਣ ਇੱਕ ਮਨ ਹੋਏ ਗੁਰ ਜਾਪ ਜਪੰਦੇ, ਇਹ ਨਿਸ਼ਾਨੀ ਹੈ, ਗੁਰਸਿੱਖਾਂ ਦੀਆਂ ਨਿਸ਼ਾਨੀਆਂ ਦੱਸ ਰਹੇ ਨੇ। ਹੁਣ ਆਪਾਂ ਦੇਖੋ, ਮੈਂ ਆਪਦੇ ਅੰਦਰ ਦੇਖ ਰਿਹਾ ਇਹ ਗੱਲਾਂ, ਤੁਹਾਨੂੰ ਨਹੀਂ ਮੈਂ ਸਮਝਾ ਰਿਹਾ, ਮੈਨੂੰ ਉਪਦੇਸ਼ ਹੈ ਬਸ। ਜੇ ਮੈਂ ਸਮਝ ਗਿਆ ਤੁਸੀਂ ਤਾਂ ਆਪ ਹੀ ਸਮਝ ਜਾਣਾ। ਮਹਾਰਾਜ ਕਹਿੰਦੇ ਦੂਜਿਆਂ ਨੂੰ ਉਪਦੇਸ਼ ਨਹੀਂ ਦੇਣਾ, ਤੂੰ ਪਹਿਲਾਂ ਖੁਦ ਘਰ ਇਹ ਕੰਮ ਫਿਰ ਦੂਜਿਆਂ ਨੂੰ ਦੱਸੀ। ਹੁਣ ਇਹ ਗੁਰੂ ਸਾਹਿਬਾਂ ਨੇ ਇਹਨਾਂ ਨੇ ਕੀਤਾ, ਹੁਣ ਇਹ ਭਾਈ ਗੁਰਦਾਸ ਦੀਆਂ ਵਾਰਾਂ, ਉਹਨਾਂ ਨੇ ਇਹ ਕੰਮ ਕੀਤੇ ਅਤੇ ਉਹਨਾਂ ਨੇ ਤਾਂ ਫਿਰ ਉਹ ਗੁਰਸਿੱਖਾਂ ਨੂੰ ਮਿਲੇ ਅਤੇ ਦੇਖਿਆ ਵੀ ਗੁਰਸਿੱਖਾਂ ਦੀ ਆਹ ਅਵਸਥਾ ਹੁੰਦੀ ਹੈ, ਤਾਂ ਉਹਨਾਂ ਨੇ ਸ਼ਬਦਾਂ 'ਚ ਲਿਖ ਕੇ ਦੇਤੀ ਵੀ ਆਉਣ ਵਾਲੇ ਸਮੇਂ 'ਚ ਇਹ ਪੜ੍ਹਨਗੇ, ਇਹਨਾਂ ਨੂੰ ਪਤਾ ਲੱਗ ਜੂ ਵੀ ਗੁਰਸਿੱਖ ਕੀ ਨੂੰ ਕਹਿੰਦੇ, ਵੀ ਐਵੇਂ ਨਾ ਨਾ ਕਿਤੇ ਬਣੇ ਫਿਰਨ। ਹੁਣ ਮਹਾਰਾਜ ਕਹਿੰਦੇ ਇੱਕ ਮਨ, ਦੇਖੋ ਇੱਕ ਮਨ ਹੋਣ ਲਈ ਸਾਨੂੰ ਨਾ ਇੱਕ ਦਰ 'ਤੇ ਆਉਣਾ ਪੈਂਦਾ, ਪਹਿਲਾਂ ਤਾਂ ਇੱਕ ਦਰ ਆ ਸਾਡਾ ਗੁਰੂ ਗੁਰਬਾਣੀ, ਇਹਦੀ ਗੱਲ ਸੁਣਨੀ। ਹੁਣ ਮਹਾਰਾਜ ਕਹਿੰਦੇ ਵੀ ਇੱਕ ਉਦਾਹਰਨ ਦਿੱਤੀ ਹੈ, ਦੇਖੋ ਗੁਰਬਾਣੀ 'ਚ ਨੌਵੇਂ ਪਾਤਸ਼ਾਹ ਨੇ, ਆਪਾਂ ਮਨੁੱਖ ਕਹਾਉਂਦੇ ਆਪਦੇ ਆਪ ਨੂੰ, ਉਦਾਹਰਨ ਤੁਹਾਨੂੰ ਕੂਕਰ ਦੀ ਦਿੱਤੀ ਹੋਈ ਹੈ, ਜਿਹਨੂੰ ਅਸੀਂ ਕੁੱਤਾ ਵੀ ਕਹਿ ਦਿੰਦੇ ਹਾਂ, ਉਸ ਕੂਕਰ ਦੀ ਉਦਾਹਰਨ ਦਿੱਤੀ ਹੈ ਗੁਰਬਾਣੀ 'ਚ ਵੀ ਇਸ ਤਰ੍ਹਾਂ ਤੁਸੀਂ ਇੱਕ ਮਨ ਹੋ ਸਕਦੇ ਹੋ। ਕਹਿੰਦੇ ਸਵਾਮੀ ਕੋ ਗ੍ਰਹਿ ਜਿਉਂ ਸਦਾ ਸਵਾਨ ਤਜਿਤ ਨਹੀਂ ਨਿਤ, ਸਵਾਨ ਕਹਿੰਦੇ ਨੇ ਕੂਕਰ ਨੂੰ। ਕਹਿੰਦੇ ਜਿਵੇਂ ਜਿਹੜਾ ਕੂਕਰ ਆ ਨਾ ਉਹ ਆਪਦੇ ਮਾਲਕ ਜਿਹਦਾ ਜਿਹਨੇ ਰੱਖਿਆ ਹੁੰਦਾ ਉਹਦਾ ਘਰ ਨਹੀਂ ਛੱਡਦਾ, ਡਰ ਨਹੀਂ ਛੱਡਦਾ, ਭਾਵੇਂ ਰੋਟੀ ਉਹਨੂੰ ਪਾਵੇ ਭਾਵੇਂ ਨਾ ਪਾਵੇ, ਉਹ ਦੋ ਦਿਨ ਭੁੱਖਾ ਰਹਿ ਲੂ ਤਿੰਨ ਦਿਨ ਭੁੱਖਾ ਰਹਿ ਲੂ ਫਿਰ ਵੀ ਤੁਹਾਨੂੰ ਪਿਆਰ ਕਰੂਗਾ, ਜਦੋਂ ਤੁਸੀਂ ਉਹਦੇ ਕੋਲ ਜਾਓਗੇ ਉਹ ਤੁਹਾਨੂੰ ਪਿਆਰ ਕਰੂਗਾ। ਹੁਣ ਮਹਾਰਾਜ ਕਹਿੰਦੇ ਸਵਾਮੀ ਕੋ ਗ੍ਰਹਿ ਜਿਉਂ ਸਦਾ ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਵਿਧ ਹਰ ਭਜੋ, ਐਂ ਰੱਬ ਦਾ ਨਾਂ ਲਵੋ, ਕਹਿੰਦੇ ਕੋਈ ਦੂਜਾ ਨਿਗਾਹ 'ਚ ਨਾ ਆਵੇ ਤੁਹਾਡੀ 'ਚ, ਨਾਨਕ ਇਹ ਵਿਧ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਕਹਿੰਦੇ ਇੱਕ ਮਨ ਹੋ ਕੇ ਕੁਰਬਾਣੀ ਦਿੰਦਾ ਗੁਰਸਿੱਖਾਂ, ਇੱਕ ਮਨ ਹੋਏ ਗੁਰਜਾਪ ਜਪੰਦੇ। ਇਹ ਬੜੀਆਂ ਸਮਾਂ ਲੱਗਦਾ ਇਹਨਾਂ ਚੀਜ਼ਾਂ ਲਈ, ਕਮਾਈ ਕਰਨੀ ਪੈਂਦੀ ਹੈ, ਤਾਂ ਹੀ ਜਿਹੜੇ ਕਮਾਈ ਕਰ ਲੈਂਦੇ ਨੇ ਉਹਨਾਂ ਨੂੰ ਫਿਰ ਇਹ ਪਤਾ ਹੁੰਦਾ ਕਿਵੇਂ ਇੱਕ ਮਨ ਹੋਣਾ। ਹੁਣ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕੀ ਕਹਿੰਦੇ ਨੇ, ਕਹਿੰਦੇ ਜੇ ਤੁਸੀਂ ਇੱਕ ਮਨ ਹੋਣਾ ਸਿੱਖ ਲਿਆ ਨਾ, ਇੱਕ ਚਿੱਤ ਜਿਹਨੂੰ ਵੀ ਕਹਿ ਦਿੰਦੇ, ਦੋ ਚਿੱਤ ਇੱਕ ਚਿੱਤ, ਕਹਿੰਦੇ ਇੱਕ ਚਿੱਤ ਹੋਣਾ ਸਿੱਖ ਲਿਆ, ਇੱਕ ਮਨ ਹੋਣਾ ਸਿੱਖ ਲਿਆ, ਕਹਿੰਦੇ ਤੁਹਾਨੂੰ ਇਹ ਕਾਲ ਦੇ ਦੇਸ਼ ਚੋਂ ਨਿਕਲਣ ਲਈ ਇੱਕ ਪਲ ਲੱਗੂਗਾ, ਤੁਹਾਡਾ ਕਾਲ ਕੁਛ ਨਹੀਂ ਵਿਗਾੜ ਸਕੂ, ਮਾਇਆ ਕੁਛ ਨਹੀਂ ਵਿਗਾੜ ਸਕੂ, ਪੰਜ ਵੀ ਤੁਹਾਡਾ ਕੁਛ ਨਹੀਂ ਵਿਗਾੜ ਸਕਣਗੇ, ਦੇਖਦੇ ਹੀ ਰਹਿ ਜਾਣਗੇ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਕੀ ਕਹਿੰਦੇ ਨੇ, ਕਹਿੰਦੇ ਇੱਕ ਚਿੱਤ ਜੇ ਇੱਕ ਛਣ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਹੁਣ ਇੱਕ ਛਿਣ, ਉਹਦੇ ਲਈ ਸਾਨੂੰ ਆਹ ਸਾਰੀ ਮਿਹਨਤ ਕਰਨੀ ਪੈਂਦੀ ਹੈ, ਇੱਕ ਛਿਣ ਲਈ ਜਿਹੜਾ ਆਪਾਂ ਸਿਮਰਨ ਕਰਦੇ ਹਾਂ, ਕਥਾ ਸੁਣਦੇ ਹਾਂ, ਕੀਰਤਨ ਕਰਦੇ ਹਾਂ, ਧਿਆਨ ਕਰਦੇ ਹਾਂ, ਉਹ ਇੱਕ ਛਿਣ ਹੀ ਲੱਗਣਾ ਬਸ। ਉਹ ਕਦੋਂ ਆਉਣਾ ਇੱਕ ਛਿਣ? ਉਹਦੀ ਕਿਰਪਾ ਨਾਲ ਹੀ ਹੁੰਦਾ, ਆਪਣੇ ਵੱਸ ਉਹ ਛਿਣ ਨਹੀਂ ਹੈ, ਉਹ ਸਮਾਂ ਆਪਣੇ ਵੱਸ ਨਹੀਂ ਹੈਗਾ। ਉਹ ਜਿਹੜਾ ਛਿਣ ਹੈ ਇੱਕ ਪਲ, ਉਦੋਂ ਹੀ ਦਰਵਾਜ਼ਾ ਖੁੱਲਿਆ ਨਹੀਂ ਤਾਂ ਮਿਲਾਪ ਹੋਇਆ ਨਹੀਂ, ਸਨਮੁੱਖ ਹੋ ਜਾਂਦਾ ਉੱਥੇ ਜਾ ਕੇ, ਉਹਨੂੰ ਇੱਕ ਚਿੱਤ ਹੋਣਾ ਕਹਿੰਦੇ ਨੇ। ਕਹਿੰਦੇ ਵੀ ਉਹ ਕਾਲ ਦੇ ਏਰੀਏ 'ਚ ਬਾਹਰ ਨਿਕਲ ਜਾਂਦਾ, ਉਹਦਾ ਕੋਈ ਦੁਨੀਆ ਦੀ ਤਾਕਤ ਕੁਛ ਨਹੀਂ ਵਿਗਾੜ ਸਕਦੀ। ਇੱਕ ਚਿੱਤ ਜਿਹੜੇ ਧਿਆਉਂਦੇ ਨੇ, ਕਾਲ ਫਸ ਕੇ ਬੀਚ ਨਾ ਆਇਓ। ਕਾਲ ਦੀ ਫਾਸੀ ਉਹਨਾਂ ਨੇ ਕੱਟ ਦਿੱਤੀ, ਕਿਵੇਂ ਕੱਟੀ? ਕਹਿੰਦੇ ਉਹਨਾਂ ਨੇ ਸੰਗਤ 'ਚ ਆ ਕੇ ਸਿਮਰਨ ਕੀਤਾ, ਕਹਿੰਦੇ ਭਗਵਤ ਪੀਰ ਸਖਤ ਸਿਮਰਨ ਕੀ ਕੱਟੀ ਕਾਲ ਪੈ ਫਾਸੀ। ਆ ਸਿਮਰਨ ਜਿਹੜਾ ਆਪਾਂ ਕਰਦੇ ਹਾਂ ਨਾ, ਵਾਹਿਗੁਰੂ ਗੁਰਮੰਤਰ ਜਪਦੇ ਹਾਂ, ਇਹਦੀ ਬੜੀ ਵੱਡੀ ਮਹਾਨਤਾ ਹੁੰਦੀ ਹੈ ਜੇ ਜਪਣਾ ਆ ਜਾਵੇ ਕਿਤੇ। ਹੁਣ ਮਹਾਰਾਜ ਕਹਿੰਦੇ ਜਿਹੜੇ ਜਪਦੇ ਨੇ ਉਹ ਇੱਕ ਚਿੱਤ ਹੋ ਜਾਂਦੇ ਨੇ, ਅਤੇ ਮਹਾਰਾਜ ਕਹਿੰਦੇ ਇੱਕ ਚਿੱਤ ਹੋ ਕੇ ਉਸਤਤ ਹੁੰਦੀ ਹੈ ਪਰਮਾਤਮਾ ਦੀ। ਜਿੰਨਾ ਚਿਰ ਤੁਹਾਡਾ ਇੱਕ ਨਾਲ ਪਿਆਰ ਨਹੀਂ ਨਾ ਪੈਂਦਾ ਵਾਹਿਗੁਰੂ ਨਾਲ ਅਤੇ ਉਹਦੀ ਬਾਣੀ ਨਾਲ, ਉਨਾ ਚਿਰ ਉਹਦੀ ਉਸਤਤ ਵੀ ਨਹੀਂ ਹੋ ਸਕਦੀ। ਹੁਣ ਜਿਹਨੂੰ ਗੁਰਬਾਣੀ ਨਹੀਂ ਆਉਂਦੀ, ਉਸਤਤ ਵੀ ਕਿਵੇਂ ਕਰੂਗਾ? ਉਹ ਜਾਣਦਾ ਹੀ ਨਹੀਂ, ਆਪਣੇ ਗੁਰੂ ਨੂੰ ਨਹੀਂ ਜਾਣਦਾ, ਪਰਮਾਤਮਾ ਨੂੰ ਨਹੀਂ ਜਾਣਦਾ, ਗੁਰੂ ਤੋਂ ਬਿਨਾਂ ਪਰਮਾਤਮਾ ਨੂੰ ਨਹੀਂ ਜਾਣ ਸਕਦੇ ਤੁਸੀਂ। ਹੁਣ ਮਹਾਰਾਜ ਕਹਿੰਦੇ ਵੀ ਇਹ ਜਿਹੜਾ ਮਨ ਹੈ ਇੱਕ ਮਨ ਹੋ ਕੇ ਫਿਰ ਜਾਪ ਜਪੰਦੇ। ਮਹਾਰਾਜ ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਆਹ ਜਿਹੜਾ ਆਪਾਂ ਪਹਿਲਾਂ ਸਾਰੀ ਸੰਗਤ ਕਰਨੀ, ਸਿਮਰਨ ਕਰਨਾ, ਇਹ ਇੱਕ ਮਨ ਨੂੰ ਟਿਕਾਉਣ ਲਈ ਹੈ ਸਾਰਾ ਕੁਛ। ਕਈ ਵਾਰ ਕਈ ਜੀਵ ਭੱਜ ਜਾਂਦੇ ਨੇ ਵੀ ਮਨ ਤਾਂ ਸਾਡਾ ਟਿਕਿਆ ਨਹੀਂ ਜੀ, ਛੱਡ ਕੇ ਭੱਜ ਜਾਣਗੇ ਉਹ। ਮਨ ਟਿਕ ਗਿਆ ਫਿਰ ਤਾਂ ਲੋੜ ਹੀ ਨਹੀਂ, ਫਿਰ ਤਾਂ ਘਰ ਬੈਠਿਆਂ ਗੁਰੂ ਤੇ ਆਈ ਹੈ, ਫਿਰ ਭੱਜਣ ਨੱਠਣ ਭੱਜਣ ਥੱਕ ਕੇ ਜਿਹਨੂੰ ਆਉਂਦਾ। ਹੁਣ ਤਾਂ ਆਪਾਂ ਭੱਜਦੇ ਹਾਂ, ਇੱਧਰ ਉੱਧਰ ਜਾਂਦੇ ਹਾਂ, ਗੁਰੂ ਕੋਲ ਜਾਂਦੇ ਹਾਂ, ਜਾਣਾ ਪੈਣਾ ਉਹਨਾਂ 'ਚ। ਜਦੋਂ ਤੁਸੀਂ ਹੋ ਹੀ ਉਹਦਾ ਰੂਪ ਗਏ, ਫਿਰ ਕਿੱਥੇ ਭੱਜਣਾ? ਉਹਾਂ ਤਾਂ ਜਾਈਏ ਜਾਂ ਇਹਾਂ ਨਾ ਹੋਏ। ਇਸ ਕਰਕੇ ਇਹ ਗੁੱਝੇ ਪੇਤ ਨੇ। ਹੁਣ ਮਹਾਰਾਜ ਕਹਿੰਦੇ ਇਹ ਫਿਰ ਇੱਕ ਮਨ ਹੋ ਕੇ ਉਸ ਪਰਮੇਸ਼ਰ ਨੂੰ ਧਿਆਉਂਦੇ ਨੇ। ਗੁਰਬਾਣੀ ਤਿੰਨਾਂ ਗੁਰਸਿੱਖਾਂ ਸਾਧ ਸੰਗਤ ਚੱਲ ਜਾਏ ਜੁੜਨ ਦੇ। ਕਹਿੰਦੇ ਮੈਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਂਦਾ ਜਿਹੜੇ ਸਾਧ ਸੰਗਤ ਸੱਤ ਸੰਗਤ 'ਚ ਆ ਕੇ ਜੁੜ ਕੇ ਬਹਿੰਦੇ ਨੇ। ਬਹੁਤ ਵੱਡੇ ਭਾਗ ਹੁੰਦੇ ਜਦੋਂ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਜਾਏ ਜੁੜਨ ਦੇ, ਜੁੜ ਕੇ ਬੈਠਣਾ। ਹੁਣ ਮਹਾਰਾਜ ਕਹਿੰਦੇ ਸੰਗਤ ਜਾਓਗੇ ਤਾਂ ਹੀ ਜੁੜੋਗੇ, ਬਿਨਾਂ ਸੰਗਤ ਤੋਂ ਬਾਹਰ ਕਿਤੇ ਮਰਜ਼ੀ ਭੱਜ ਲਿਓ, ਦੁਨੀਆਂ ਦੇ ਵਿੱਚ ਸਭ ਤੋੜਦੇ ਹੀ ਆ, ਟੁੱਟੋਂਗੇ, ਕਿਤੇ ਨਹੀਂ ਜੋੜਨ ਵਾਲਾ ਹੈਗਾ। ਇੱਕ ਗੁਰੂ ਹੈ ਜਿਹੜਾ ਜੋੜਦਾ, ਗੁਰੂ ਨਾਲ ਜੁੜਨਾ ਪੈਂਦਾ, ਗੁਰੂ ਸਾਨੂੰ ਪਰਮੇਸ਼ਰ ਨਾਲ ਜੋੜਦਾ। ਜਿੱਥੋਂ ਸਾਡੀ ਟੁੱਟੀ ਸੀ ਉੱਥੇ ਜੁੜ ਜਾਂਦੀ ਹੈ। ਇਸ ਕਰਕੇ ਜਿੱਥੋਂ ਟੁੱਟੀ, ਜਿਹਨੂੰ ਕਹਿੰਦੇ ਟੁੱਟੀ ਗਾਂਢਣ ਹਾਰ ਗੋਪਾਲ, ਉਹ ਵਾਹਿਗੁਰੂ ਫਿਰ ਸਾਡੀ ਟੁੱਟੀ ਗੰਢ ਦਿੰਦਾ, ਜਿਵੇਂ 40 ਮੁਕਤੀਆਂ ਦੀ ਗੰਢ ਦਿੰਦਾ। ਉਹ ਟੁੱਟੇ ਹੀ ਸੀ, ਹਾਲਾਂਕਿ ਗੁਰੂ ਵਾਲੇ ਸੀ, ਪਰ ਇਹ ਵੀ ਗੁਰੂ ਦਾ ਖੇਲ ਹੀ ਹੁੰਦਾ। ਕਈ ਵਾਰ ਅਸੀਂ ਉਹ ਇਹੋ ਜਿਹੇ ਨਹੀਂ ਸੀ, ਆਪਣੇ ਵਰਗੇ ਨਹੀਂ ਸੀ ਉਹ। ਇਹ ਗੁਰੂ ਦੀ ਕਲਾ ਹੁੰਦੀ ਹੈ ਕਿਤੇ ਕਿਤੇ ਵਰਤ ਦੀ, ਉਹ ਸਾਨੂੰ ਸਮਝ ਨਹੀਂ ਆ ਸਕਦੀ। ਅਸੀਂ ਕਹਿ ਦਿੰਦੇ ਜੀ ਉਹ ਵਿਦਾਵਾ ਦੇ ਕੇ ਆ ਗਏ। ਹੁਣ ਇੰਨਾ ਗੁਰੂ ਨਾਲ ਪਿਆਰ ਹੋਵੇ, ਉਹ ਵਿਦਾਵਾ ਕਿਉਂ ਦੇਤਾ? ਬਈ ਗੁਰੂ ਪਰਦਾ ਪਾ ਦੇਵੇ ਨਾ, ਗੁਰਸਿੱਖ ਕੁਛ ਨਹੀਂ ਕਰ ਸਕਦਾ। ਗੁਰੂ ਨੇ ਪਰਦਾ ਪਾਇਆ ਉਹਨਾਂ 'ਤੇ, ਪਰਦਾ ਪਾ ਕੇ ਵਿਦਾਵਾ ਲਿਖਾ ਕੇ ਕਹਿ ਕੇ ਚਲੇ ਗਏ, ਚਲੇ ਗਏ। ਉਦੋਂ ਬਾਅਦ 'ਚ ਦੇਖੋ ਗੁਰੂ ਸਾਹਿਬਾਂ ਨੂੰ ਉਹਨਾਂ ਦੀ ਲੋੜ ਜਾ ਕੇ ਮੁਕਤਸਰ ਸਾਹਿਬ ਸੀਗੀ, ਤਾਂ ਗੁਰੂ ਨੇ ਉਹਨਾਂ ਦੇ ਪਰਦਾ ਪਾ ਕੇ ਪਹਿਲਾਂ ਹੀ ਭੇਜਤੇ ਪਰੇ, ਨਹੀਂ ਤਾਂ ਚਮਕੌਰ ਦੀ ਗੜੀ 'ਚ ਨਾਲ ਹੀ ਸ਼ਹੀਦ ਹੋ ਜਾਂਦੇ ਹੋ। ਇਹ ਪਰਦਾ ਹੁੰਦਾ, ਇਹ ਗੁਰੂ ਦੀਆਂ ਗੱਲਾਂ ਅਸੀਂ ਸਮਝ ਨਹੀਂ ਸਕਦੇ। ਇਸ ਕਰਕੇ ਆਪਾਂ ਤਾਂ ਸਦਾ ਹੀ ਵਿਦਾਵਾ ਲਿਖਿਆ ਵੀ ਆਪਾਂ ਕਦੋਂ ਪੜਾਉਣਾ, ਕਦੋਂ ਸ਼ਰਨ 'ਚ ਆਵਾਂਗੇ, ਕਦੋਂ ਕੰਠ ਨਾ ਲਾਊਗਾ, ਉਦੋਂ ਵਿਦਾਵਾ ਸਾਡਾ ਪਟਣਾ। ਇਸ ਕਰਕੇ ਕਹਿੰਦੇ ਉਹ ਜੁੜਦੇ ਨੇ, ਕਹਿੰਦੇ ਜਿਹੜੇ ਜੁੜਦੇ ਨੇ, ਇੱਕ ਵਾਰ ਜਿਹੜਾ ਜੁੜ ਗਿਆ ਉਹ ਟੁੱਟਦਾ ਵੀ ਨਹੀਂ। ਜਿੱਦੇ ਅਸੀਂ ਜੁੜ ਗਏ ਨਾ ਉੱਦੇ ਫੇਰ ਨਹੀਂ ਟੁੱਟਦਾ, ਉਹਨੂੰ ਕੋਈ ਦੁਨੀਆਂ ਦੀ ਤਾਕਤ ਤੋੜ ਹੀ ਨਹੀਂ ਸਕਦੀ। ਜਿਹਨੂੰ ਗੁਰਬਾਣੀ 'ਚ ਕਹਿੰਦੇ ਲੱਗੜੀ ਸੋ ਥਾਨ ਜੋੜਨ ਹਾਰੇ ਜੋੜੀਆ, ਜਿਹੜੇ ਵਾਹਿਗੁਰੂ ਦੀ ਕਿਰਪਾ ਕਰਦਾ ਕਹਿੰਦੇ ਆਪਦੇ ਨਾਲ ਜਦੋਂ ਜੋੜ ਲੈਂਦਾ ਉਹ ਥਾਨ ਦਾ ਭੇਦ ਦੇ ਦਿੰਦਾ ਜਿੱਥੇ ਉਹ ਵੱਸਦਾ, ਅਸੀਂ ਵੀ ਉੱਥੇ ਵੱਸਦੇ ਹਾਂ ਫਿਰ ਇਕੱਠੇ ਹੀ ਰਹਿੰਦੇ ਹਾਂ। ਲੱਗੜੀ ਸੋ ਥਾਨ ਜੋੜਨ ਹਾਰੇ ਜੋੜੀਆ, ਨਾਨਕ ਲਹਿਰੀ ਲੱਖ ਸੈ ਨਾਨਕ ਡੁੱਬਣ ਨਾ ਦੇਈ ਮਾਂ ਫਿਰੀ। ਕਹਿੰਦੇ ਲੱਖ ਲਹਿਰਾਂ ਆ ਜਾਣ ਦੁਨੀਆ ਦੀਆਂ, ਉਹਨਾਂ ਨੂੰ ਡੁੱਬਣ ਨਹੀਂ ਦਿੰਦਾ ਪਰਮਾਤਮਾ। ਜਿਹਨੂੰ ਇੱਕ ਵਾਰ ਕੱਢ ਲਿਆ ਉਹਨੂੰ ਨਹੀਂ ਡੁੱਬਣ ਦਿੰਦਾ, ਮੁੜ ਕੇ ਡੁੱਬਦਾ ਵੀ ਨਹੀਂ, ਕਿਉਂਕਿ ਜਿਹੜਾ ਇੱਕ ਵਾਰ ਜੁੜ ਜਾਂਦਾ ਉਹ ਟੁੱਟਦਾ ਨਹੀਂ ਗਾ। ਅਸੀਂ ਜੁੜੇ ਨਹੀਂ ਤਾਂ ਵਾਰ ਵਾਰ ਟੁੱਟਦੇ ਹਾਂ ਗੁਰੂ ਨਾਲ, ਤਾਂ ਹੀ ਸਾਡਾ ਜੀ ਨਹੀਂ ਕਰਦਾ ਨਾਮ ਜਪਣ ਲਈ। ਇਸ ਕਰਕੇ ਮਹਾਰਾਜ ਕਹਿੰਦੇ ਸਾਧ ਸੰਗਤ ਚੱਲ ਜਾਏ ਜੁੜਨਦੇ, ਕਹਿੰਦੇ ਐਸੇ ਗੁਰਸਿੱਖਾਂ ਤੋਂ ਮੈਂ ਬਲਹਾਰ ਜਾਂਦਾ ਜਿਹੜੇ ਗੁਰੂ ਦੀ ਸੰਗਤ ਜਾ ਕੇ ਜੁੜ ਗਏ। ਜੁੜਿਆਂ ਦੀ ਗੱਲ ਆ ਇਹ, ਗੁਰਸਿੱਖ ਕਹਿੰਦੇ ਹੀ ਜੁੜੇ ਹੋਏ ਨੂੰ ਆ। ਪਹਿਲਾਂ ਤਾਂ ਆਪਾਂ ਸਿੱਖ ਹੁੰਦੇ ਹਾਂ ਨਾ ਸਿੱਖਿਆ ਲੈਣ ਵੇਲੇ, ਜਦੋਂ ਅਸੀਂ ਸਿੱਖਿਆ ਲੈ ਕੇ ਗੁਰੂ ਦੇ ਰਾਹੀਂ ਗੁਰੂ ਵਾਲੇ ਬਣ ਕੇ ਸਨਮੁੱਖ ਹੋ ਜਾਂਦਾ ਫਿਰ ਸਾਨੂੰ ਗੁਰਸਿੱਖ ਕਹਿੰਦੇ ਨੇ। ਸਿੱਖ ਅਤੇ ਗੁਰਸਿੱਖ ਗੁਰੂ ਵਾਲੇ ਬਣ ਜਾਣਾ, ਗੁਰਸਿੱਖ ਦੀ ਨਿਸ਼ਾਨੀ ਹੈ ਉਹ ਸਤਿਗੁਰ ਦੇ ਸਨਮੁੱਖ ਹੁੰਦਾ, ਜੇ ਕੋ ਸਿੱਖ ਗੁਰੂ ਸਿਰ ਦੀ ਸਨਮੁੱਖ ਹੋਵੇ। ਇਸ ਲਈ ਉਹਨੂੰ ਕਿਹਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਗੁਰੂ ਦੇ ਰਾਹੀਂ ਸਤਿਗੁਰ ਦੇ ਸਨਮੁੱਖ, ਸਤਿਗੁਰ ਅਤੇ ਗੁਰੂ ਦਾ ਸਿੱਖ ਕਿਹਾ ਗਿਆ। ਉਹ ਭਲ ਕੇ ਉੱਠ ਕੇ ਨਾਮ ਧਿਆਉਂਦਾ, ਪਹਿਲਾਂ ਉਹ ਪਰਮੇਸ਼ਰ ਨੂੰ ਯਾਦ ਕਰਦਾ ਹਰ ਵੇਲੇ, ਜਾਏ ਜੁੜਨਦੇ ਗੁਰਬਾਣੀ ਤਿੰਨਾਂ ਗੁਰਸਿੱਖਾਂ ਗੁਰਬਾਣੀ ਨਿਤ ਜਾਏ ਸੁਣਦੇ। ਕਹਿੰਦੇ ਮੈਂ ਉਹਨਾਂ ਤੋਂ ਬਲਹਾਰ ਜਾਂਦਾ ਜਿਹੜੇ ਰੋਜ਼ ਜਾ ਕੇ ਬਾਣੀ ਨੂੰ ਗਾਉਂਦੇ ਨੇ ਅਤੇ ਸੁਣਦੇ ਨੇ। ਮਹਾਰਾਜ ਕਹਿੰਦੇ ਤੂੰ ਆਇਆ ਹੀ ਇਸ ਕੰਮ ਲਈ ਆ, ਗੁਰਬਾਣੀ ਸੁਣਨ ਲਈ ਅਤੇ ਪੜ੍ਹਨ ਲਈ। ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪੁਰਾਣੀ। ਇਸ ਕਰਕੇ ਭੁੱਲ ਗਿਆ ਜੀਵ ਇੱਥੇ ਆ ਕੇ, ਗੁਰਬਾਣੀ ਤਿੰਨਾਂ ਗੁਰਸਿੱਖਾਂ ਗੁਰਬਾਣੀ ਨਿਤ ਗਾਏ ਸੁਣਦੇ, ਜਿਹੜੇ ਗੁਰਬਾਣੀ ਨੂੰ ਗਾਉਂਦੇ ਨੇ ਅਤੇ ਸੁਣਦੇ ਨੇ। ਗਾਏ ਸੁਣਦੇ ਨਾਲ ਸੁਣਨ ਦੀ ਗੱਲ ਨਾਲ ਲਿਖੀ ਹੈ, ਇਕੱਲਾ ਗਾਉਣਾ ਹੀ ਨਹੀਂ ਲਿਖਿਆ। ਕਈ ਵਾਰ ਅਸੀਂ ਇਕੱਲਾ ਗਾਉਂਦੇ ਹਾਂ ਸੁਣਦੇ ਨਹੀਂ। ਸੁਣਨਾ ਸਭ ਤੋਂ ਔਖਾ ਹੈ, ਜਿਹੜਾ ਕੰਮ ਸੁਣਨਾ ਨਾ ਇਹ ਸਭ ਤੋਂ ਔਖਾ ਕੰਮ ਆ। ਕਥਾ ਕਰਨੀ ਤਾਂ ਬਹੁਤ ਸੌਖੀ ਹੈ, ਕਥਾ ਸੁਣਨੀ ਬਹੁਤ ਔਖੀ ਹੈ, ਕਿਉਂਕਿ ਅਸੀਂ ਵੀ ਨਹੀਂ ਸੁਣਦੇ ਫਿਰ ਕਈ ਵਾਰੀ। ਜਾਂ ਕੋਈ ਐਸੀ ਰੂਹ ਹੋਵੇ ਜਿਹੜੀ ਕਿ ਉਹ ਫਿਰ ਗੱਲ ਉਸ ਲੈਵਲ ਦੀ ਕਰਦੀ ਹੋਵੇ ਫਿਰ ਸੁਣਦੇ ਆ। ਕਈ ਵਾਰ ਕਈ ਜੀਵਾਂ ਨੂੰ ਗਿਆਨ ਹੋ ਜਾਂਦਾ ਵੀ ਇਹ ਕਿਸ ਕਿੱਥੋਂ ਬੋਲ ਰਿਹਾ, ਇਸ ਕਰਕੇ ਉਹ ਸੁਣਨ 'ਚ ਵੀ ਫਰਕ ਪੈ ਜਾਂਦਾ। ਇਸ ਕਰਕੇ ਸਰੋਤਾ ਕਹਿੰਦੇ ਨੇ ਉਹਨੂੰ, ਸਰੋਤਾ ਅਤੇ ਵਕਤਾ ਵੀ ਕਹਿੰਦੇ ਨੇ। ਜਿਵੇਂ ਪਰਮਾਤਮਾ ਬੋਲ ਰਿਹਾ ਉਹਨੂੰ ਸੁਣਦੇ ਨੇ, ਸ਼ਬਦ ਸੱਤ ਸੱਤ ਪ੍ਰਭ ਵਕਤਾ, ਵਕਤਾ ਹੁੰਦਾ ਬੋਲਣ ਵਾਲਾ, ਵਾਹਿਗੁਰੂ ਹਮੇਸ਼ਾ ਹੀ ਬੋਲਦਾ। ਸ਼ਬਦ ਸੱਤ ਸੱਤ ਪ੍ਰਭ ਵਕਤਾ, ਠਾਕਰ ਮੇਰਾ ਸੱਦ ਬੁਲੰਤਾ, ਉਹ ਠਾਕਰ ਬੋਲਦਾ ਅਤੇ ਸਿੱਖ ਸੁਣਦਾ। ਇਸ ਕਰਕੇ ਮਹਾਰਾਜ ਕਹਿੰਦੇ ਗੁਰਬਾਣੀ ਨੂੰ ਨਿਤ ਗਾਉਂਦੇ ਨੇ ਅਤੇ ਸੁਣਦੇ ਨੇ। ਮਹਾਰਾਜ ਕਹਿੰਦੇ ਫਿਰ ਕੀ ਹੋਊਗਾ ਜੇ ਗਾਵਾਂਗੇ ਤਾਂ ਸੁਣਾਂਗੇ। ਗੁਰਬਾਣੀ ਗਾਵੋ ਭਾਈ ਇਹ ਸਫਲ ਸਦਾ ਸੁਖਦਾਈ, ਤਾਂ ਜੀਵਨ ਸਫਲ ਹੋਣਾ। ਮਹਾਰਾਜ ਕਹਿੰਦੇ ਨਾਨਕ ਨਾਮ ਧਿਆਇਆ ਪੂਰਬ ਲਿਖਿਆ ਪਾਇਆ, ਇਹ ਕਹਿੰਦੇ ਤੁਹਾਡਾ ਪੂਰਬਲਾ ਕਰਮ ਬਣ ਜੂਗਾ। ਹੁਣ ਜਿਹੜਾ ਆਪਾਂ ਬੀਜਿਆ ਪਿਛਲੇ ਜਨਮਾਂ ਦਾ ਵੱਢ ਰਹੇ ਹਾਂ ਇਹ ਪੂਰਬਲਾ ਹੁਣ ਤੋਂ ਸ਼ੁਰੂ ਹੋ ਜਾਊਗਾ, ਅੱਗੇ ਵੱਢਾਂਗੇ ਇਹਨੂੰ, ਜੋ ਅਸੀਂ ਕਰਾਂਗੇ ਸਾਨੂੰ ਉਹਦਾ ਫਲ ਮਿਲਣਾ। ਇਸ ਕਰਕੇ ਮਹਾਰਾਜ ਕਹਿੰਦੇ ਐਸੇ ਗੁਰਸਿੱਖਾਂ ਤੋਂ ਮੈਂ ਬਲਹਾਰ ਜਾਂਦਾ ਜਿਹੜੇ ਗੁਰਬਾਣੀ ਨੂੰ ਗਾਉਂਦੇ ਨੇ ਅਤੇ ਸੁਣਦੇ ਨੇ। ਆਇਓ ਸੁਣਨ ਪੜ੍ਹਨ ਕੋ ਬਾਣੀ, ਦੇਖੋ ਮਹਾਰਾਜ ਨੇ ਪਹਿਲਾਂ ਸੁਣਨ ਕਿਹਾ, ਆਪਾਂ ਪੜ੍ਹਦੇ ਹਾਂ ਸੁਣਦੇ ਨਹੀਂ, ਪਹਿਲਾਂ ਸੁਣਨ ਦੀ ਅਵਸਥਾ 'ਚ ਆਉਣਾ। ਮਹਾਰਾਜ ਕਹਿੰਦੇ ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਸਰਾਣੀ। ਇਸ ਕਰਕੇ ਮਹਾਰਾਜ ਕਹਿੰਦੇ ਗਾਉਂਦੇ ਤਾਂ ਬਹੁਤ ਨੇ ਪਰ ਥਾਂ ਉਦੋਂ ਪੈਂਦਾ ਜਦੋਂ ਸਾਡਾ ਧਿਆਨ ਗੁਰੂ ਦੇ ਚਰਨਾਂ 'ਚ ਹੋਊਗਾ। ਕੋਈ ਗਾਵੈ ਰਾਗੀ ਨੇ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ। ਕਹਿੰਦੇ ਜੇ ਤੁਹਾਡਾ ਗਾਉਣਾ ਸਿਰਫ ਬਾਹਰੀ ਧਿਆਨ ਆ, ਅੰਤਰ ਧਿਆਨ ਹੋ ਕੇ ਨਹੀਂ ਗਾਉਂਦੇ, ਅਤੇ ਕਹਿੰਦੇ ਇਸ ਤਰ੍ਹਾਂ ਪਰਮਾਤਮਾ ਵੀ ਜਾਣਦਾ ਉਹ ਕਿਵੇਂ ਗਾ ਰਿਹਾ, ਕਾਹਦੇ ਲਈ ਗਾ ਰਿਹਾ ਤੂੰ। ਇਸ ਲਈ ਗਾਉਣ ਗਾਉਣ 'ਚ ਵੀ ਫਰਕ ਆ। ਮਹਾਰਾਜ ਕਹਿੰਦੇ ਉਹ ਗਾਉਂਦੇ ਨੇ, ਕਹਿੰਦੇ ਗੁਰਸਿੱਖ ਸੁਣਦੇ ਨੇ ਅਤੇ ਗਾਉਂਦੇ ਨੇ। ਗੁਰਬਾਣੀ ਤਿੰਨਾਂ ਗੁਰਸਿੱਖਾਂ ਗੁਰਬਾਣੀ ਨਿਤ ਗਾਏ ਸੁਣਦੇ, ਉਹ ਗੁਰਬਾਣੀ ਨੂੰ ਸੁਣਦੇ ਨੇ ਅਤੇ ਗਾਉਂਦੇ ਨੇ। ਕੁਰਬਾਣੀ ਤੇ ਨਾ ਗੁਰਸਿੱਖਾਂ, ਮਨ ਮੇਲੀ ਕਰ ਮੇਲ ਮਿਲੰਦੇ। ਮਹਾਰਾਜ ਕਹਿੰਦੇ ਐਸੇ ਗੁਰਸਿੱਖਾਂ ਤੋਂ ਮੈਂ ਕੁਰਬਾਨ ਜਾਂਦਾ ਜਿਨ੍ਹਾਂ ਨੇ ਮਨ ਨੂੰ ਗੁਰੂ ਦੇ ਸ਼ਬਦ ਨਾਲ ਮਿਲਾ ਲਿਆ, ਐਸੇ ਗੁਰਮੁਖਾਂ ਨੂੰ ਮਿਲ ਕੇ ਮੇਲ ਮਿਲਾਉਂਦੇ, ਉਹ ਮਿਲ ਜਾਂਦੇ ਨੇ। ਹੁਣ ਮਿਲਣਾ ਗੁਰੂ ਦੀ ਬਾਣੀ ਉਹਨਾਂ ਦੀ ਆ ਜਿਹੜੇ ਮਿਲੇ ਹੋਏ ਆ। ਮਨ ਮੇਲੀ, ਇਹਨਾਂ ਦਾ ਮੇਲੀ ਮਿੱਤਰ ਆਪਾਂ ਕਹਿੰਦੇ ਮੇਰਾ ਸੱਜਣ ਮੇਲੀ ਆ, ਮਿੱਤਰ ਆ, ਇਹ ਮੇਲੀ ਬਣ ਜਾਵੇ, ਮੇਲ ਕਰ ਲਵੇ ਗੁਰੂ ਨਾਲ, ਤੇ ਗੁਰੂ ਪਰਮਾਤਮਾ ਨੂੰ ਮਿਲਾ ਸਕਦਾ। ਗੁਰੂ ਤੋਂ ਬਿਨਾਂ ਕੋਈ ਨਹੀਂ ਮਿਲਾ ਸਕਦਾ, ਦੂਜਾ ਨਹੀਂ ਕੋਈ ਮਿਲਾ ਸਕਦਾ। ਪਰ ਬਹੁਤ ਹੈਗੇ ਦੁਨੀਆ 'ਚ ਜਿਹੜੇ ਗੁਰੂ ਬਣ ਕੇ ਕੱਚੇ ਗੁਰੂ, ਉਹ ਕਹਿੰਦੇ ਆ ਫਿਰ ਆਓ ਤੁਹਾਨੂੰ ਅਸੀਂ ਰੱਬ ਨੂੰ ਮਿਲਾ ਦਾਂਗੇ। ਜਿਹੜਾ ਕਹਿੰਦਾ ਮੈਂ ਮਿਲਾ ਦੂੰਗਾ ਨਾ, ਉਹ ਆਪ ਵੀ ਨਹੀਂ ਮਿਲਿਆ ਹੋਇਆ। ਹੁਣ ਮਹਾਰਾਜ ਸੱਚੇ ਪਾਤਸ਼ਾਹ ਦੂਜੇ ਪਾਤਸ਼ਾਹ ਜਦੋਂ ਮਿਲੇ ਗੁਰੂ ਦੇ ਰਾਹੀਂ, ਉਹ ਕਹਿੰਦੇ ਵੀ ਮਿਲਣਾ ਕਿਹਨੂੰ ਕਹਿੰਦੇ ਨੇ, ਬਥੇਰੇ ਕਹਿ ਦਿੰਦੇ ਮੈਂ ਤਾਂ ਮਿਲਿਆ ਹੋਇਆ। ਕਹਿੰਦੇ ਮਿਲਿਆ ਹੋਇਆ ਇਹ ਨਹੀਂ ਕਹੂ, ਮੈਂ ਮਿਲਿਆ ਹੋਇਆ, ਉਹ ਕਹੂਗਾ ਵੀ ਆਹ ਤਰੀਕਾ ਗੁਰੂ ਨੂੰ ਮਿਲ ਕੇ ਹੀ ਮਿਲਿਆ ਜਾਂਦਾ, ਬਸ ਭਾਵੇਂ ਉਹ ਮਿਲਿਆ ਹੋਇਆ, ਉਹ ਦਾਅਵਾ ਨਹੀਂ ਕਰਦਾ ਕਿ ਮੈਂ ਮਿਲਾ ਦੂੰ, ਕਿਉਂਕਿ ਉਹਨੂੰ ਪਤਾ ਹੈ। ਇਸ ਕਰਕੇ ਦੂਜੇ ਪਾਤਸ਼ਾਹ ਕਹਿ ਰਹੇ ਨੇ, ਕਹਿੰਦੇ ਮਿਲਿਆ ਮਿਲਿਆ ਨਾ ਮਿਲਿਆ, ਮਿਲੇ ਮਿਲਿਆ ਜੋ ਹੋਏ। ਕਹਿੰਦੇ ਅੰਤਰ ਆਤਮਾ ਜੋ ਮਿਲੇ, ਮਿਲਿਆ ਕਹੀਏ ਸੋਏ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਕੋਈ ਕਹੇ ਨਾ ਮੈਂ ਮਿਲਿਆ, ਉਹ ਕਹਿੰਦਾ ਮਿਲਿਆ ਨਹੀਂ ਸਮਝ ਉਹਨੂੰ। ਜਿਹੜਾ ਕਹਿੰਦਾ ਮੈਂ ਰੱਬ ਨੂੰ ਪਾ ਲਿਆ, ਉਹ ਸਮਝ ਲਓ ਝੂਠ ਬੋਲਦਾ। ਕਹਿੰਦੇ ਮਿਲਿਆ ਕੀ ਨਿਸ਼ਾਨੀ ਹੋਊ, ਮਿਲਿਆ ਜਿਹੜਾ ਹੋਊਗਾ ਉਹਦੀ ਕੀ ਨਿਸ਼ਾਨੀ ਹੋਊ। ਕਹਿੰਦੇ ਅੰਤਰ ਆਤਮਾ, ਸਾਡੇ ਸਾਰਿਆਂ ਦੇ ਅੰਦਰ ਪਰਮਾਤਮਾ ਆਤਮਾ ਰੂਪ 'ਚ, ਜੋਤ ਰੂਪ 'ਚ, ਪ੍ਰਕਾਸ਼ ਰੂਪ 'ਚ, ਅੰਤਰ ਆਤਮਾ ਜੋ ਮਿਲਿਆ, ਮਿਲਿਆ ਕਹੀਏ ਸੋਏ, ਉਹ ਮਿਲਿਆ ਹੋਇਆ ਹੈ, ਉਹ ਹੈ ਅਸਲੀ। ਇਸ ਕਰਕੇ ਆ ਬਾਣੀ ਜਿਹੜੀ ਹੈ ਮਹਾਂਪੁਰਖਾਂ ਦੀ ਗੁਰਬਾਣੀ ਹੈ, ਇਹ ਸਾਨੂੰ ਮਿਲਾਉਂਦੇ ਨੇ। ਮਹਾਰਾਜ ਕਹਿੰਦੇ ਐਸੇ ਗੁਰਸਿੱਖਾਂ ਤੋਂ ਮੈਂ ਬਲਹਾਰ ਜਾਂਦਾ, ਸਤ ਸੰਗਤ ਦੇ ਵਿੱਚ ਜਾ ਕੇ ਜਿਨ੍ਹਾਂ ਨੇ ਮੇਲ ਕਰ ਲਿਆ। ਸੰਤਾਂ ਸੰਗਤ ਪਾਈਐ ਜੇ ਮੇਲੇ ਮੇਲਣਹਾਰ, ਮਿਲਿਆ ਹੋਏ ਨਾ ਵਿਛੜੈ ਜਿਸ ਅੰਤਰ ਜੋਤ ਅਪਾਰ, ਅੰਤਰ ਜੋਤ ਪ੍ਰਗਟੀ ਮਨ ਮਾਨਿਆ ਸਹਿ ਸਮਾਧ ਲਗਾਏ। ਇਸ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ 'ਤੇ ਤੂੰ ਕਿਰਪਾ ਕਰਦਾ ਉਹ ਪਰਮਾਤਮਾ ਸੰਗਤ 'ਚ ਭੇਜ ਕੇ ਆਪ ਹੀ ਤੂੰ ਆਪਣੇ ਨਾਲ ਮਿਲਾ ਲੈਣਾ। ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ, ਇਹਦੇ ਐਸੇ ਗੁਰਸਿੱਖਾਂ ਤੋਂ ਮੈਂ ਜਾਣ ਬਲਹਾਰ ਜਾਂਦਾ ਜਿਹੜੇ ਭਗਤੀ ਕਰਦੇ ਨੇ। ਭਾਏ ਭਗਤ ਹੁੰਦਾ ਭਾਏ ਪ੍ਰੇਮ, ਜਿਹੜੇ ਪ੍ਰੇਮਾ ਭਗਤੀ ਕਰਦੇ ਨੇ ਵਾਹਿਗੁਰੂ ਨਾਲ, ਜਿਨ੍ਹਾਂ ਦਾ ਵਾਹਿਗੁਰੂ ਨਾਲ ਪ੍ਰੇਮ ਆ, ਅਤੇ ਭਗਤੀ ਹੁੰਦੀ ਹੋਈ ਪ੍ਰੇਮ ਨਾਲ, ਬੱਧਾ ਚੱਟੀ ਤਾਂ ਬਹੁਤ ਕਰਦੇ ਆ, ਜਿੰਨਾ ਵੀ ਉਹਨੂੰ ਜਪਣਾ ਪ੍ਰੇਮ ਨਾਲ ਜਪਣਾ। ਮਹਾਰਾਜ ਕਹਿੰਦੇ ਭਾਏ ਭਗਤ, ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਪ੍ਰੇਮ ਨਾਲ ਭਗਤੀ ਕਰਦੇ ਨੇ, ਗੁਰਪੁਰਬ ਕਰਨ ਦੇ, ਗੁਰੂ ਦੇ ਪੁਰਬ ਮਨਾਉਣੇ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਮੈਂ ਸੱਚ ਕਹਿੰਦਾ ਸਾਰੇ ਜਣੇ ਸੁਣ ਲਓ, ਕਹਿੰਦੇ ਜਿਹੜੇ ਵੀ ਵਾਹਿਗੁਰੂ ਨਾਲ ਪ੍ਰੇਮ ਕਰਨਗੇ 100% ਮਿਲਣਗੇ, ਗੁਰੂ ਦੇ ਬਚਨ ਝੂਠੇ ਨਹੀਂ ਹੋ ਸਕਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਗੁਰੂ ਗੋਬਿੰਦ ਸਿੰਘ ਕਹਿੰਦੇ, ਸੱਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਆ। ਜਿਨ੍ਹਾਂ ਨੇ ਪ੍ਰੇਮ ਕੀਤਾ ਨਿਰਗੁਣ ਅਤੇ ਸਰਗੁਣ ਨਾਲ, ਉਹਨਾਂ ਨੇ ਪ੍ਰਭੂ ਨੂੰ ਪਾ ਲੈਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਪੁਰਬ ਕਰਨ ਦੇ, ਮਹਾਰਾਜ ਕਹਿੰਦੇ ਐਸੇ ਗੁਰਮੁਖਾਂ ਦੇ ਗੁਰਪੁਰਬ ਮਨਾਉਂਦੇ ਨੇ, ਫਿਰ ਉਹ ਗੁਰੂ ਸਾਹਿਬਾਂ ਦੇ ਗੁਰਪੁਰਬ ਮਨਾਉਣੇ। ਇਸ ਕਰਕੇ ਭਗਤਾਂ ਦੇ ਗੁਰਪੁਰਬ ਮਨਾਉਣੇ, ਜਿਹੜੇ ਭਗਤੀ ਕਰਕੇ ਸੱਚ 'ਚ ਸਮਾ ਗਏ ਆ, 36 ਮਹਾਂਪੁਰਖ ਗੁਰੂ ਗ੍ਰੰਥ ਸਾਹਿਬ 'ਚ ਬੈਠੇ ਨੇ, ਇਹਨਾਂ ਦੇ ਆਪਾਂ ਗੁਰਪੁਰਬ ਮਨਾਉਂਦੇ, ਇਹਨਾਂ ਦਾ ਸਮਾਂ ਮਨਾਉਂਦੇ ਜਿਹੜਾ ਕੋਈ ਹੁੰਦਾ। ਇਸ ਕਰਕੇ ਉਹਨਾਂ ਦੇ ਭਗਤਾਂ ਦੇ ਗੁਰਸਿੱਖਾਂ ਦੇ ਗੁਰਪੁਰਬ ਮਨਾਉਣੇ ਜਿਹੜੇ ਹੈਗੇ ਆ, ਇਹ ਕਹਿੰਦੇ ਥਾਂਏ ਪੈਂਦੇ ਨੇ। ਉਦੋਂ ਅਸੀਂ ਕੀ ਕਰਨਾ ਹੁੰਦਾ ਉਹਨਾਂ ਦੇ ਗੁਰਪੁਰਬਾਂ 'ਤੇ? ਚਲੋ ਆਪਣਾ ਮਨਾਉਣ ਦਾ ਢੰਗ ਤਾਂ ਥੋੜ੍ਹਾ ਜਿਹਾ ਬਾਹਲਾ ਹੀ ਫਰਕ ਪੈ ਗਿਆ। ਪੁਰਾਣੇ ਸਮੇਂ 'ਚ ਕੀ ਕਰਦੇ ਸੀ? ਉਹ ਬੈਠ ਕੇ ਇਕੱਠੇ ਹੋ ਕੇ ਉਹਦੀ ਉਸਤਤ ਕਰਦੇ ਸੀ। ਕਹਿੰਦੇ ਉਹਨਾਂ ਨੂੰ ਫਿਰ ਉਹ ਧਨ ਮਿਲ ਜਾਂਦਾ ਜਿਹੜਾ ਉਹਨਾਂ ਕੋਲ ਹੁੰਦਾ, ਖੁਸ਼ ਹੋ ਜਾਂਦੇ ਨੇ ਜਿਨ੍ਹਾਂ ਦੇ ਗੁਰੂ ਦੀ ਵਡਿਆਈ ਕਰਦੇ ਨੇ। ਮਹਾਰਾਜ ਕਹਿੰਦੇ ਤੁਧ ਸਲਾਹਣ ਤਿੰਨ ਧਨ ਪੱਲੇ, ਨਾਨਕ ਕਾ ਧਨ ਸੋਈ, ਜੇ ਕੋ ਜੀਉ ਕਹੇ ਉਹਨਾਂ ਕੋ ਜਨਮ ਜਮ ਕੀ ਤਲਬ ਨਾ ਹੋਈ। ਕਹਿੰਦੇ ਜੇ ਕੋਈ ਜੀਉ ਵੀ ਕਹਿ ਦੇਵੇ ਨਾ ਉਹਨਾਂ ਨੂੰ, ਜਿਵੇਂ ਆਪਾਂ ਕਹਿੰਦੇ ਨਾ ਧਨ ਧਨ ਰਾਮਦਾਸ ਗੁਰ, ਧਨ ਕਹਿ ਦੇਵੇ ਉਹਨਾਂ ਨੂੰ, ਕਹਿੰਦੇ ਉਹਨਾਂ ਨੂੰ ਜਮਾਂ ਦੀ ਮਾਰ ਨਹੀਂ ਪੈਂਦੀ। ਦੇਖੋ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਪਹਿਲੀ ਪੌੜੀ ਜਿਹੜੀ ਆਪਾਂ ਪੜ੍ਹਦੇ ਨਾ ਅਰਦਾਸ 'ਚ, ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਆ, ਉਹ ਜੋ ਪ੍ਰਤੱਖ ਆ ਬਿਲਕੁਲ ਸੱਚ ਆ। ਤੇਗ ਬਹਾਦਰ ਸਿਮਰੀ ਹੈ ਘਰ ਨੌ ਨਿਧਾ ਬਹਿਤਾ ਹੈ। ਇਸ ਕਰਕੇ ਉਹ ਸਾਰੇ ਇੱਕ ਰੂਪ ਸੀ, ਭਾਵੇਂ ਨੌ ਵੱਖਰੇ ਵੱਖਰੇ ਆ, ਪਰ ਕਹਿੰਦੇ ਵੀ ਇਹ ਜਿਹੜਾ ਗੁਰੂ ਨੂੰ ਜਪੂ ਆਹ ਸਾਰੀਆਂ ਬਰਕਤਾਂ ਉਹਨੂੰ ਮਿਲਣਗੀਆਂ। ਪਹਿਲੇ ਪਾਤਸ਼ਾਹ ਤੋਂ ਸ਼ੁਰੂ ਕਰਕੇ ਨੌਵੇਂ ਪਾਤਸ਼ਾਹ ਤੱਕ ਦੱਸਿਆ ਗਿਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਪ੍ਰੇਮ ਕੀਤਾ ਉਹ ਸਲਾਉਂਦੇ ਨੇ, ਉਹ ਗੁਰਪੁਰਬ ਮਨਾਉਂਦੇ ਨੇ, ਗੁਰੂ ਦੇ ਪੁਰਬ ਮਨਾਉਣੇ, ਗੁਰ ਸੇਵਾ ਫਲ ਸੁਫਲ ਫਲੰਦੇ। ਕਹਿੰਦੇ ਦੁਨੀਆਂ ਦੇ ਵਿੱਚ ਇੱਕੋ ਹੀ ਫਲ ਦੀ ਪ੍ਰਾਪਤੀ ਕਰਨ ਲਈ ਗੁਰੂ ਦੀ ਸੇਵਾ ਕਰਨੀ ਪੈਂਦੀ ਹੈ। ਸੁਫਲ ਫਲੰਦੇ ਉਹ ਫਲ ਲੱਗ ਜਾਂਦਾ ਉਹਨਾਂ ਨੂੰ, ਜਿਵੇਂ ਇੱਕ ਦਰਖਤ ਹੁੰਦਾ ਉਹ ਸੁੱਕ ਜਾਂਦਾ, ਉਹਨੂੰ ਫਲ ਅਤੇ ਛਾਂ ਬਣੀ ਹੁੰਦੀ, ਉਹਨੂੰ ਮਨਮੁੱਖ ਕਹਿਤਾ, ਇੱਕ ਫਲ ਦਿੰਦਾ ਛਾਂ ਵੀ ਦਿੰਦਾ, ਉਹਨੂੰ ਗੁਰਸਿੱਖ ਕਹਿਤਾ। ਹੁਣ ਮਨਮੁੱਖ ਅਤੇ ਗੁਰਸਿੱਖ ਦੀ ਇਹੀ ਨਿਸ਼ਾਨੀ ਹੈ। ਉਹ ਫਿਰ ਦੱਸਦੇ ਨੇ ਗੁਰਬਾਣੀ 'ਚ, ਕਹਿੰਦੇ ਇੱਕ ਮੂਲ ਲਾਗੇ ਤਿੰਨੀ ਸੁੱਖ ਪਾਇਆ, ਮੂਲ ਜਿਹੜੇ ਆਪਣੇ ਮੂਲ ਨਾਲ ਜੁੜੇ ਹਰੇ ਆ, ਡਾਲੀ ਲਾਗੇ ਤਿੰਨੀ ਜਨਮ ਗਵਾਇਆ। ਡਾਲੀ ਕਹਿੰਦੇ ਨੇ ਜਿਹੜਾ ਬ੍ਰਹਮ ਤੋਂ ਪੈਦਾ ਹੋਇਆ ਮਾਇਆ। ਅੰਮ੍ਰਿਤ ਫਲ ਤਿਸ ਜਨ ਕੋ ਲਾਗੈ ਬੋਲੇ ਅੰਮ੍ਰਿਤ ਬਾਤਾਂ ਹੈ। ਜਿਹਨੂੰ ਅੰਮ੍ਰਿਤ ਫਲ ਮਿਲ ਜਾਵੇ, ਜਿਹਨੂੰ ਗੁਰੂ ਦੇ ਬਚਨ ਹਿਰਦੇ 'ਚ ਵੱਸ ਜਾਣ, ਕਹਿੰਦੇ ਅੰਮ੍ਰਿਤ ਫਲ ਹੈ, ਕਹਿੰਦੇ ਉਹ ਅੰਮ੍ਰਿਤ ਬਚਨ ਬੋਲੂਗਾ। ਇਸ ਲਈ ਮਨਮੁੱਖ ਉੱਭੇ ਸੁੱਕ ਗਏ। ਮਨੁੱਖ ਤਾਂ ਸਾਰੇ ਹੀ ਪੈਦਾ ਹੁੰਦੇ ਨੇ, ਆਪਣੇ ਵਾਂਗੂ ਸਾਰੇ ਇਕੱਠੇ ਪੈਦਾ ਹੋਏ ਆਪਾਂ। ਕਹਿੰਦੇ ਮਨਮੁੱਖ ਵੀ ਜਨਮ ਮਨੁੱਖਾ ਹੀ ਲੈਂਦਾ। ਮਨਮੁੱਖ ਉੱਭੇ ਸੁੱਕ ਗਏ, ਫਲ ਤਿੰਨਾ ਛਾਉ, ਨਾ ਉਹਨਾਂ ਨੂੰ ਫਲ ਲੱਗਿਆ, ਨਾ ਕਿ ਉਹਨਾਂ ਨੇ ਛਾਂ ਦਿੱਤੀ ਕਿਸੇ ਨੂੰ, ਨਾ ਉਹਨਾਂ ਦਾ ਕਿਸੇ ਨੂੰ ਫਾਇਦਾ ਹੁੰਦਾ। ਫਲ ਤਿੰਨਾ ਛਾਉ, ਤਿੰਨਾ ਪਾਸ ਨਾ ਬੈਠੀ ਹੈ ਜੋ ਘਰ ਨਾ ਗਰਾਉ। ਇਸ ਕਰਕੇ ਮਹਾਰਾਜ ਕਹਿੰਦੇ ਐਸੇ ਗੁਰਸਿੱਖ ਸਫਲ ਫਲ ਹੁੰਦੇ ਨੇ, ਜੇ ਉਹਨਾਂ ਨੂੰ ਮਿਲ ਕੇ ਤੁਸੀਂ ਵੀ ਹਰੇ ਹੋ ਜਾਓਗੇ। ਉਹ ਤੁਹਾਨੂੰ ਗੁਰੂ ਨਾਲ ਜੋੜ ਦੇਣਗੇ, ਹਰੀ ਨਾਲ ਜੋੜ ਦੇਣਗੇ। ਐਸੇ ਗੁਰਸਿੱਖਾਂ ਦੀ ਵਡਿਆਈ ਕੀਤੀ ਹੈ ਭਾਈ ਗੁਰਦਾਸ ਜੀ ਨੇ। ਸਤਿਗੁਰ ਦੀ ਕਿਰਪਾ ਦੁਆਰਾ ਆਪਾਂ ਸਾਰੇ ਹਰ ਰੋਜ਼ ਭਾਈ ਗੁਰਦਾਸ ਦੀਆਂ ਵਾਰਾਂ ਦੀ ਵਿਚਾਰ ਕਰਦੇ ਹਾਂ, ਕਿਉਂਕਿ ਸਾਡਾ ਜੀਵਨ ਸਫਲ ਹੋ ਜਾਵੇ, ਅਸੀਂ ਵੀ ਗੁਰਸਿੱਖ ਬਣ ਜਾਈਏ। ਸਿੱਖ ਹੁੰਦਾ ਜਿਹੜਾ ਸਿੱਖਿਆ ਲੈਂਦਾ, ਜਦੋਂ ਅਸੀਂ ਗੁਰੂ ਵਾਲੇ ਬਣ ਕੇ ਸਨਮੁੱਖ ਹੋ ਜਾਂਦੇ ਹਾਂ, ਫਿਰ ਸਾਨੂੰ ਗੁਰਸਿੱਖ ਕਹਿੰਦੇ ਨੇ, ਜਦੋਂ ਅਸੀਂ ਪੰਜਾਂ ਪਿਆਰਿਆਂ ਦੇ ਰਾਹੀਂ ਗੁਰੂ ਦੀ ਅੰਮ੍ਰਿਤ ਦੀ ਦਾਤ ਲੈਂਦੇ ਹਾਂ, ਠੰਡੇ ਬਾਟੇ ਦੀ ਪਹੁਲ ਲੈਂਦੇ ਹਾਂ। ਸੋ ਗੁਰਬਾਣੀ ਗਾਧ ਬੋਧ ਹੈ। ਗੁਰਬਾਣੀ ਦੀ ਵਿਚਾਰ ਕਰਦਿਆਂ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ 'ਤੇ ਗੁਰੂ ਬਖਸ਼ਣਹਾਰ ਹੈ, ਬਖਸ਼ ਦੇਣਾ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ, ਜੋ ਕਿ ਆਪ ਸਭ ਸੰਗਤਾਂ ਨੂੰ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਅਤੇ ਗੁਰਬਾਣੀ ਕਥਾ ਵਿਚਾਰ ਦੇ ਨਾਲ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇਰੇ ਸਮੇਂ ਲਈ ਪੰਥ ਦਾ ਪ੍ਰਸਿੱਧ ਢਾਡੀ ਜਥਾ ਸਤਿਕਾਰਯੋਗ ਭਾਈ ਰਛਪਾਲ ਸਿੰਘ ਜੀ ਪਮਾਲ, ਉਹਨਾਂ ਪਾਸੋਂ ਗੁਰ ਇਤਿਹਾਸ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਸਾਹਿਬਾਂ ਦੀ ਪਾਵਨ ਦਰਬਾਰ ਅੰਦਰ ਬੜੇ ਅਦਬ ਤੇ ਸਤਿਕਾਰ ਦੇ ਨਾਲ ਹਾਜ਼ਰੀ ਲਵਾ ਰਹੀ ਗੁਰੂ ਕੀ ਪਿਆਰੀ ਗੁਰਸਿੱਖ ਸੰਗਤ, ਗੁਰੂ ਘਰ ਦੀ ਮਹਾਨ ਕਥਾਵਾਚਕ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ, ਜੋ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸਤਿਗੁਰੂ ਮਹਾਰਾਜ ਜੀ ਦੀ ਸ਼ਬਦ ਦੀ ਵਿਚਾਰ, ਗੁਰਮਤ ਵਿਚਾਰਾਂ ਦੀ ਸਾਂਝ ਗੁਰੂ ਪਿਆਰੀਆਂ ਗੁਰਸਿੱਖ ਸੰਗਤਾਂ ਦੇ ਨਾਲ ਪਾ ਰਹੇ ਸਨ, ਆਓ ਜਿੰਨਾ ਵੀ ਸਮਾਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਹਾਂ, ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ, ਸਤਿਗੁਰੂ ਮਹਾਰਾਜ ਕਿਰਪਾ ਦੇ ਨਾਲ ਹੀ ਆਪਾਂ ਸਤਿਗੁਰੂ ਮਹਾਰਾਜ ਜੀ ਦੀ ਕੀਰਤੀ, ਉਹਨਾਂ ਦੀ ਉਸਤਤ ਕਰਦੇ ਹਾਂ, ਉਹਨਾਂ ਦੇ ਗੁਣ ਗਾਉਂਦੇ ਹਾਂ। ਸਭ ਤੋਂ ਪਹਿਲਾਂ ਢਾਡੀ ਜੱਥੇ ਦੀ ਫਤਿਹ ਪ੍ਰਵਾਨ ਕਰੋ। ਕੋਈ ਵੀ ਰਸਨਾ ਬਾਂਝੀ ਨਾ ਜਾਵੇ, ਸਮੁੱਚੀ ਗੁਰੂ ਪਿਆਰੀ ਗੁਰਸਿੱਖ ਸੰਗਤ ਇੱਕ ਵਾਰ ਆਖੋ ਗੱਜ ਵੱਜ ਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਉਹਨਾਂ ਦਾ ਪਹਿਲਾ ਪ੍ਰਕਾਸ਼ ਦਿਹਾੜਾ ਆ ਰਿਹਾ, ਜੋ ਸਿੱਖ ਸੰਗਤਾਂ ਨੇ ਸ਼ਰਧਾ ਦੇ ਨਾਲ, ਧੂਮਧਾਮ ਦੇ ਨਾਲ, ਬੜੇ ਪਿਆਰ ਦੇ ਨਾਲ ਮਨਾਉਣਾ। ਇਹ ਜਿੰਨੇ ਵੀ ਆਪਾਂ ਦਿਹਾੜੇ ਮਨਾਉਂਦੇ ਹਾਂ, ਗੁਰੂਆਂ ਦੇ ਪੁਰਬ ਮਨਾਉਂਦੇ ਹਾਂ, ਤੁਸੀਂ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਭਾਈ ਸਾਹਿਬ ਜੀ ਕੋਲੋਂ ਸਰਵਣ ਕੀਤਾ।

ਦਿਹਾੜਾ ਸਿੱਖ ਸੰਗਤਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਮਨਾਉਣਾ ਹੈ ਅਤੇ ਵੱਖ ਵੱਖ ਆਪਾਂ ਸ਼ਹਿਰਾਂ ਦੇ ਵਿੱਚ ਸਟੇਟ ਦੇ ਅੰਦਰ ਸੂਬਿਆਂ ਦੇ ਅੰਦਰ ਨਗਰ ਕੀਰਤਨ ਸਜਾਏ ਜਾ ਰਹੇ ਨੇ, ਕੀਰਤਨ ਦਰਬਾਰ ਹੋ ਰਹੇ ਨੇ, ਕਥਾ ਦਰਬਾਰ ਹੋ ਰਹੇ ਨੇ, ਢਾਡੀ ਦਰਬਾਰ ਹੋ ਰਹੇ ਨੇ, ਕਿਉਂਕਿ ਸਤਿਗੁਰੂ ਮਹਾਰਾਜ ਜੀ ਦੇ ਮਹਾਨ ਪਰਉਪਕਾਰ ਨੇ। ਇਹ ਦਰ ਇੱਕ ਐਸਾ ਦਰ ਹੈ ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਇਸ ਦਰ ਦੀ ਜਿਹੜੀ ਕੀਰਤੀ ਕੀਤੀ ਹੈ ਉਹ ਕਹਿੰਦੇ ਗੁਰੂ ਨਾਨਕ ਦਾ ਇਹ ਹੱਟ ਹੈ, ਹੱਟ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ। ਸੌਦਾ ਇੱਕ ਤਾਂ ਹੱਟ ਹੈ ਸ਼ਾਹ ਸਤਿਗੁਰ ਪੂਰਾ ਔਗੁਣ ਲੈ ਗੁਣ ਵਿਕਣੇ ਬਚਨੇ ਦਾ ਸੂਰਾ। ਉਹ ਕਹਿੰਦੇ ਬਾਕੀ ਵੀ ਤੁਸੀਂ ਹੱਟ ਦੁਕਾਨਾਂ ਵੇਖਦੇ ਹੋ, ਉਹਦੇ ਮਾਲਕ ਜਿਹੜੇ ਹੁੰਦੇ ਨੇ, ਉਹਦੇ ਮਾਲਕ ਜਿਹੜਾ ਸੇਠ ਹੋਵੇਗਾ, ਕਦੇ ਉਹਦੇ ਕੋਲ ਤੁਸੀਂ ਨਾ ਜਾਲੀ ਕਰੰਸੀ ਲੈ ਕੇ ਜਾਇਓ, ਖੋਟਾ ਸਿੱਕਾ ਲੈ ਕੇ ਜਾਇਓ, ਉਹ ਪਹਿਲਾਂ ਨਾਲੇ ਤਾਂ ਤੁਹਾਨੂੰ ਬੁਰਾ ਬੋਲੇਗਾ ਵੀ ਮੇਰੇ ਨਾਲ ਹੀ ਚਲਾਕੀਆਂ ਕਰਦਾ, ਇੱਥੋਂ ਤੱਕ ਤੁਹਾਨੂੰ ਇਹ ਵੀ ਧਮਕੀ ਦੇਵੇਗਾ ਮੈਂ ਤੇਰੇ 'ਤੇ ਕੇਸ ਰਿਪੋਰਟ ਦਰਜ ਕਰਵਾ ਦਿਆਂਗਾ, ਮੈਂ ਸ਼ਿਕਾਇਤ ਕਰਾਂਗਾ ਤੇਰੀ ਪੁਲਿਸ ਨੂੰ, ਉਹ ਇਹੋ ਜਿਹੀਆਂ ਗੱਲਾਂ ਕਹੇਗਾ। ਪਰ ਉਹ ਕਹਿੰਦੇ ਗੁਰੂ ਨਾਨਕ ਦੇ ਦਰ ਦੀ ਵਡਿਆਈ ਹੈ, ਜਿਸ ਦਰ 'ਤੇ ਆਪਾਂ ਹਾਜ਼ਰੀਆਂ ਭਰਦੇ ਹਾਂ ਇਹ ਦਰ ਦੀ ਕੀਰਤੀ ਹੈ, ਉਸ 'ਤੇ ਇਹ ਦਰ ਦਾ ਜਿਹੜਾ ਮਾਲਕ ਸ਼ਾਹ ਹੈ ਉਹ ਸਾਡੇ ਔਗਣ ਨਹੀਂ ਵੇਖਦਾ। ਵੇਖੋ ਉਹਦੇ ਵਿੱਚ ਜਿਹੜੀ ਵਡਿਆਈ ਆ, ਸਿਫਤ ਆ ਉਸ ਦੀ, ਉਹ ਸਾਡੇ ਔਗਣ ਨਹੀਂ ਵੇਖਦਾ। ਇਹ ਦੁਨੀਆਂ ਦਾ ਦਸਤੂਰ ਏ, ਇੱਕ ਔਗਣ ਦੁਨੀਆਂ ਨੂੰ ਵੇਖ ਜਾਵੇ, ਲੋਕਾਂ ਨੂੰ ਪਤਾ ਲੱਗ ਜਾਵੇ, ਜਿੰਨਾ ਚਿਰ ਛੱਜ ਵਿੱਚ ਪਾ ਕੇ ਛੱਡਦੇ ਨਹੀਂ, 20 ਜਾਣਿਆਂ ਨੂੰ ਵਟਸਐਪ ਨਹੀਂ ਕਰਦੇ, ਉਹਨਾਂ ਚਿਰ ਰੋਟੀ ਹਜ਼ਮ ਨਹੀਂ ਆਉਂਦੀ, ਉਹਨਾਂ ਚਿਰ ਰੋਟੀ ਹਜ਼ਮ ਨਹੀਂ ਆਵੇਗੀ, ਇਹ ਕੁਦਰਤੀ। ਅਤੇ ਗੁਰੂ ਕੇ ਪਿਆਰਿਓ, ਪਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਦਰ, ਇੱਥੋਂ ਦਾ ਮਾਲਕ, ਉਹਦੀ ਉਸਤਤ, ਉਹਦੀ ਕੀਰਤੀ ਭਾਈ ਸਾਹਿਬ ਜੀ ਨੇ ਕੀਤੀ। ਉਹ ਕਹਿੰਦੇ ਤੇਰੇ ਔਗਣ ਨਹੀਂ ਚਿਤਾਰੇਗਾ, ਸਗੋਂ ਤੈਨੂੰ ਪਿਆਰ ਦੇ ਨਾਲ ਸਮਝਾਵੇਗਾ, ਤੇਰੇ ਔਗਣਾਂ ਦੀ ਜਗ੍ਹਾ 'ਤੇ ਔਗਣ ਆਪ ਰੱਖ ਲਵੇਗਾ, ਤੇਰੀ ਝੋਲੀ ਦੇ ਵਿੱਚ ਉਹ ਗੁਣ ਪਾਵੇਗਾ, ਤੂੰ ਆ ਕੇ ਵੇਖ। ਇਹ ਸਾਡੀ ਫਿਤਰਤ ਬਣ ਗਈ ਏ, ਅਸੀਂ ਗੁਰੂ ਦਾ ਦਰ ਛੱਡ ਕੇ ਹੋਰ ਦਰਾਂ 'ਤੇ ਝਾਕ ਰੱਖਦੇ ਹਾਂ। ਵੇਖੋ ਧੁਕਣਾ ਇੱਥੇ ਵੀ, ਨਮਸਕਾਰ ਇੱਥੇ ਵੀ ਕਰ ਲੈਣੀ, ਪਰ ਹੋਰ ਦਰਾਂ ਦੀ ਵੀ ਝਾਕ ਰੱਖਣੀ, ਵੀ ਉੱਥੇ ਵੀ ਜਾ ਕੇ ਆਉਣਾ, ਉਹ ਫਲਾਨੇ ਦੇ ਵੀ ਜਾ ਕੇ ਆਉਣਾ, ਉਸ ਅਖੌਤੀ ਕੋਲ ਵੀ ਜਾ ਕੇ ਆਉਣਾ। ਜਦੋਂ ਆ ਝਾਕ ਰੱਖਣ ਲੱਗ ਜਾਵੇ ਬੰਦਾ, ਫਿਰ ਉਹ ਗੁਰੂ ਦੇ ਦਰ 'ਤੇ ਜਿਹੋ ਜਿਹਾ ਆਇਆ ਜਿਹੋ ਜਿਹਾ ਨਾ ਆਇਆ। ਭਾਈ ਸਾਹਿਬ ਜੀ ਨੇ ਇੱਥੋਂ ਤੱਕ ਕਿਹਾ, ਕਹਿੰਦੇ ਚਰਨ ਸ਼ਰਨ ਗੁਰ ਏਕ ਪਹਿੰਡਾ ਜਾਏ ਚੱਲ, ਸਤਿਗੁਰ ਕੋਟ ਪਹਿੰਡਾ ਆ ਕੇ ਹੋਏ ਲੇਤ ਹੈ, ਉਹ ਤੇਰਾ ਇੱਕ ਕਦਮ ਗੁਰੂ ਦੇ ਕਰੋੜਾਂ ਕਦਮ ਤੇਰੇ ਵੱਲ ਨੇ, ਤੂੰ ਆ ਕੇ ਤਾਂ ਵੇਖ, ਤੂੰ ਤਾਂ ਆਉਂਦਾ ਹੀ ਨਹੀਂ, ਤੂੰ ਤਾਂ ਹੋਰ ਹੀ ਦੂਰ ਦੂਰ ਹੀ ਭੱਜਿਆ ਫਿਰਦਾ ਹੈ। ਇਹ ਦਰਦੀ ਵਡਿਆਈ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿੱਥੇ ਪ੍ਰਕਾਸ਼ ਹੈ। ਵੇਖੋ ਇਹਦੇ ਵਿੱਚ ਇਸ ਦਰਦੀ ਜਿਹੜੀ ਵਿਲੱਖਣਤਾ ਸੀ, ਇੱਥੇ ਬਰਾਬਰਤਾ ਮਿਲੀ, ਇੱਥੇ ਇਹ ਨਹੀਂ ਵੇਖਿਆ ਗਿਆ ਇਹ ਅਮੀਰ ਹੈ, ਇਹ ਬਾਦਸ਼ਾਹ, ਇਹ ਗਰੀਬ ਹੈ, ਇਹ ਕੰਗਾਲ ਹੈ, ਇੱਥੇ ਸਭ ਨੂੰ ਬਰਾਬਰਤਾ ਮਿਲੀ ਹੈ। ਗੁਰੂ ਨਾਨਕ ਦੇ ਦਰ 'ਤੇ ਜਿਹੜੀ ਸੰਗਤ ਪੰਗਤ ਦਾ ਲਿਆਂਦਾ ਗਿਆ, ਗੁਰੂ ਕੇ ਪਿਆਰਿਓ ਸਤਿਗੁਰੂ ਮਹਾਰਾਜ ਨੇ ਆਖਿਆ, ਉਹ ਸੰਗਤ ਪੰਗਤ ਆ ਜਿਹੜੀ, ਉਹ ਜਿਹੜੇ ਸਮਾਜ ਦੇ ਅੰਦਰ ਚੱਲਦੇ ਰੌਲੇ ਸੀ, ਊਚ ਨੀਚਤਾ ਦੇ, ਜਾਤ ਪਾਤ ਦੇ, ਜਿਹੜੇ ਅੱਜ ਤੱਕ ਨਹੀਂ ਖਤਮ ਹੋਏ, ਅੱਜ ਤੱਕ ਜਿਹੜੇ ਅਹਿਮ ਰੌਲੇ ਸੀ, ਜਿਹੜਾ ਰੌਲੇ ਨੂੰ ਅਸੀਂ ਖਤਮ ਕੀਤਾ, ਗੁਰੂ ਮਹਾਰਾਜ ਨੇ ਪਹਿਲਾਂ ਖਤਮ ਕੀਤਾ, ਸਾਂਝੀ ਸੰਗਤ ਪੰਗਤ ਦਾ ਆਉਣਾ, ਇੱਕੋ ਵਾਟੇ ਵਿੱਚ ਅੰਮ੍ਰਿਤ ਛਕਾਉਣਾ ਕਲਗੀਆਂ ਵਾਲੇ ਪਾਤਸ਼ਾਹ ਦਾ, ਉਹ ਇਸ ਭੇਦਭਾਵ ਨੂੰ ਖਤਮ ਕਰਨਾ ਸੀ। ਪਰ ਰੌਲੇ ਅੱਜ ਤੱਕ ਨਾ ਖਤਮ ਹੋਏ, ਜਿਉਂਦੇ ਤਿਉਂ ਨੇ, ਵੱਧ ਗਈ ਸਮਾਂ ਤੇ। ਇਹ ਗੁਰੂ ਦੀ ਕਿਰਪਾ, ਗੁਰੂ ਦੀ ਬਖਸ਼ਿਸ਼, ਆਓ ਇਹ ਦਰ 'ਤੇ ਸਭ ਨੂੰ ਬਰਾਬਰਤਾ ਮਿਲੀ, ਇਹ ਦਰ 'ਤੇ ਸਭ ਦਾ ਮਾਣ ਸਨਮਾਨ ਹੋਇਆ। ਜੇ ਅਕਬਰ ਬਾਦਸ਼ਾਹ ਵਰਗੇ ਆਏ, ਉਹਨਾਂ ਨੂੰ ਆਖਿਆ ਗਿਆ ਪਹਿਲਾਂ ਪੰਗਤ ਦੇ ਵਿੱਚ, ਫਿਰ ਸੰਗਤ ਦੇ ਵਿੱਚ ਆਉਣਾ, ਪੰਗਤ ਦੇ ਵਿੱਚ ਬੈਠੋ, ਪ੍ਰਸ਼ਾਦਾ ਛਕੋ। ਇਸ ਦਰ ਦੀ ਇਹ ਵਡਿਆਈ, ਇਹ ਦਰ ਨੂੰ ਛੱਡ ਕੇ ਜਿੰਨਾ ਵੀ ਤੂੰ ਹੋਰ ਥਾਵਾਂ 'ਤੇ ਜਾਵੇਂਗਾ, ਭਟਕਣਾ ਦੇ ਵਿੱਚ ਹੀ ਰਹੇਗਾ। ਪਰ ਜੇ ਆਨੰਦ ਲੈਣਾ, ਜੇ ਖੁਸ਼ੀ ਲੈਣੀ ਆ, ਜੇ ਖੇੜੇ ਦੇ ਵਿੱਚ ਰਹਿਣਾ, ਜੇ ਸੁੱਖ ਸ਼ਾਂਤੀ ਪ੍ਰਾਪਤ ਕਰਨੀ ਚਾਹੁੰਦਾ, ਜੇ ਪਰਿਵਾਰ ਦੇ ਵਿੱਚ ਤੂੰ ਆਪਣੇ ਖੁਸ਼ੀ ਦਾ ਮਾਹੌਲ ਬਣਾਉਣਾ ਚਾਹੁੰਦਾ, ਫਿਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਤੈਨੂੰ ਜੁੜਨਾ ਹੀ ਪਵੇਗਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜੇ ਪ੍ਰਕਾਸ਼ ਨੇ, ਇਹ ਜਿਹੜਾ ਮਹਾਨ ਪਰਉਪਕਾਰ ਕੀਤਾ ਨਾ, ਗੁਰੂ ਸਾਹਿਬਾਨਾਂ ਦੀ ਬਾਣੀ, ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ, ਰਬਾਬੀਆਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ ਨੂੰ ਦਰਜ ਕੀਤਾ, ਇਹ ਸਤਿਗੁਰੂ ਮਹਾਰਾਜ ਜੀ ਦੇ ਸਰੂਪ ਤਿਆਰ ਹੋਏ ਨੇ। ਉਹ ਸਨ ਧੰਨ ਧੰਨ ਪਾਤਸ਼ਾਹ ਮੇਰੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਗ੍ਰਹਿ ਵਿਖੇ 15 ਅਪ੍ਰੈਲ

1563 ਨੂੰ ਗੋਇੰਦਵਾਲ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਹੈ ਮਾਤਾ ਭਾਨੀ ਜੀ ਦੀ ਕੁੱਖੋਂ। ਇਹਨਾਂ ਦੇ ਦੋ ਵੱਡੇ ਭਰਾ ਨੇ, ਦੋ, ਬਾਬਾ ਮਹਾਂਦੇਵ ਅਤੇ ਬਾਬਾ ਪਿਰਥੀ ਚੰਦ ਜੀ ਵੱਡੇ ਨੇ। ਬਾਬਾ ਪਿਰਥੀ ਚੰਦ ਜੀ 6 ਸਾਲ ਵੱਡੇ ਨੇ। ਉਹਨਾਂ ਦਾ ਜਨਮ ਜਿਹੜਾ 1557 ਦੇ ਵਿੱਚ ਹੁੰਦਾ ਹੈ ਅਤੇ ਬਾਬਾ ਮਹਾਂਦੇਵ ਜੀ ਨੇ ਜਿਹੜੇ ਉਹਨਾਂ ਦਾ ਜਨਮ 1560 ਦੇ ਵਿੱਚ ਹੋ ਰਿਹਾ, ਉਹ 3 ਸਾਲ ਵੱਡੇ ਨੇ। ਸਭ ਤੋਂ ਛੋਟੇ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ, ਧੰਨ ਧੰਨ ਉਹ ਮਹਾਨ ਉਸ ਸਤਿਗੁਰੂ ਮਹਾਰਾਜ ਜਿਨ੍ਹਾਂ ਦੇ 9 ਅੱਗੇ ਸ਼ਹੀਦਾਂ ਦੇ ਸਰਤਾਜ ਲੱਗਦਾ। ਇਹ ਪਰਉਪਕਾਰ ਉਹਨਾਂ ਦਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਇਹ ਉਹਨਾਂ ਦੀ ਸੋਚ ਸੀ। ਵੇਖੋ ਸਤਿਗੁਰੂ ਮਹਾਰਾਜ ਜੀ ਦਾ ਜਿਹੜਾ ਬਚਪਨ ਦਾ ਸਮਾਂ ਹੈ ਉਹ ਵੀ ਬੜੇ ਕਮਾਲ ਦਾ ਹੈ। ਜਦੋਂ ਰਿੜਦੇ ਨੇ ਅਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਸ ਗਏ, ਜਦੋਂ ਉਸ ਮੰਜੀ ਦੇ ਪਾਵੇ ਨੂੰ ਜਾ ਕੇ ਫੜਦੇ ਨੇ, ਹਿਲਾਉਂਦੇ ਨੇ, ਮਹਾਰਾਜ ਦੇ ਸਹਿ ਸੁਭਾਅ ਇਹ ਬੋਲ ਸਨ, ਬਚਨ ਸਨ, ਕੌਣ ਹੈ? ਬੀਬੀ ਭਾਨੀ ਜੀ ਇੱਕਦਮ ਆਈ, ਕਹਿੰਦੇ ਜੀ ਦੋਹਤਾ ਦੋਹਤਾ ਦੋਹਤਾ ਬਾਣੀ ਕਾ ਬੋਹਤਾ, ਇਹ ਸਤਿਗੁਰੂ ਮਹਾਰਾਜ ਜੀ ਦੇ ਬਚਨ ਹੋਏ। ਕਮਾਲ ਦਾ ਇਤਿਹਾਸ ਹੈ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਦੋ ਬੇਟੀਆਂ ਨੇ ਜਿਹੜੀਆਂ, ਬੀਬੀ ਭਾਨੀ ਅਤੇ ਬੀਬੀ ਦਾਨੀ, ਬਾਬਾ ਮੋਹਨ ਜੀ ਬਾਬਾ ਮੋਹਰੀ ਜੀ ਸਪੁੱਤਰ ਨੇ, ਇਹ ਸਤਿਗੁਰੂ ਮਹਾਰਾਜ ਜੀ ਦੇ ਬੱਚੇ ਨੇ, ਔਲਾਦ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ। ਹੁਣ ਸਮਾਂ ਇਸ ਗੱਲ ਦੀ ਗਵਾਹੀ ਭਰਦਾ ਏ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ 62 ਸਾਲ ਦੀ ਆਜੂ 62 ਸਾਲ ਦੀ ਉਮਰ ਦੇ ਵਿੱਚ ਖਡੂਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਆਏ। 11 ਸਾਲ ਜਿਹੜੀ ਕਠਿਨ ਸੇਵਾ ਕੀਤੀ ਏ ਉਹ ਸਾਡੇ ਸਾਹਮਣੇ ਹੈ। ਸੇਵਾ ਦੀ ਪੌੜੀ ਦੇ ਐਨ ਉਤਲੇ ਡੰਡੇ ਨੂੰ ਮਹਾਰਾਜ ਨੇ ਹੱਥ ਲਾਇਆ, ਉਹ ਪੈੜਾਂ ਪਾ ਗਏ, ਉਹ ਪੂਰਨੇ ਪਾ ਗਏ ਨੇ ਮਹਾਰਾਜ ਗੁਰੂ ਕੇ ਪਿਆਰੇ, ਉਹ ਜਿਹੜੇ ਸੇਵਾਦਾਰ ਨੇ ਉਹਨਾਂ ਤੋਂ ਸੇਧ ਅਤੇ ਸਿੱਖਿਆ ਲੈਂਦੇ ਰਹਿਣਗੇ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਇੱਕ ਦਿਨ ਮਹੱਲਾਂ ਦੇ ਵਿੱਚ ਆਏ ਨੇ, ਸਾਹਮਣੇ ਉਹਨਾਂ ਦੇ ਬੀਬੀ ਭਾਨੀ ਜੀ ਬੈਠੇ ਨੇ, ਉਹਨਾਂ ਦੀ ਧੀ ਏ ਬੱਚੀ ਏ, ਅਤੇ ਨਾਲ ਹੀ ਬਾਬਾ ਮੋਹਰੀ ਜੀ ਨੇ ਜਿਹੜੇ ਉਹਨਾਂ ਦੀ ਧਰਮ ਪਤਨੀ। ਹੁਣ ਜਦੋਂ ਦੋਨੋਂ ਬੈਠੀਆਂ, ਨਨਾਣ ਭਰਜਾਈ ਦਾ ਰਿਸ਼ਤਾ ਹੈ ਅਤੇ ਸਤਿਗੁਰੂ ਮਹਾਰਾਜ ਅੱਗੇ ਹੋਏ, ਸਤਿਗੁਰੂ ਮਹਾਰਾਜ ਨੇ ਬੀਬੀ ਭਾਨੀ ਵੱਲ ਵੇਖਿਆ ਜੋ ਮੁਸਕਰਾ ਰਹੇ ਨੇ, ਉਹਨਾਂ ਦੇ ਚਿਹਰੇ 'ਤੇ ਖੁਸ਼ੀ ਹੈ, ਅਤੇ ਕੋਲ ਹੋ ਕੇ ਜਿਹੜੇ ਬਚਨ ਜਿਹੜੇ ਬੋਲ ਬੋਲੇ ਨਾ ਆਪਣੀ ਧੀ ਨੂੰ, ਕੋਈ ਬਾਪ ਇਹ ਬੋਲ ਬੋਲ ਨਹੀਂ ਸਕਦਾ, ਕੋਈ ਨਹੀਂ ਬਾਪ ਕਹਿ ਸਕਦਾ, ਕਿਉਂਕਿ ਧੀ ਅਤੇ ਬਾਪ ਦਾ ਰਿਸ਼ਤਾ ਹੀ ਐਸਾ ਹੈ, ਇਹ ਰਿਸ਼ਤਾ ਜਿਹੜਾ ਭਰੋਸੇ ਦਾ ਹੈ, ਇਹ ਰਿਸ਼ਤਾ ਜਿਹੜਾ ਵਿਸ਼ਵਾਸ ਦਾ ਹੈ। ਬੱਚੀ ਨੂੰ ਇੰਨਾ ਭਰੋਸਾ ਬਾਪ 'ਤੇ, ਇਹ ਧੀ ਦਾ ਭਰੋਸਾ ਹੈ। ਕਮਾਲ ਦੀ ਗੁਰੂ ਕੇ ਪਿਆਰੇ ਵਿਦਵਾਨ ਨੇ ਦਲੀਲ ਦਿੱਤੀ ਹੈ, ਉਹ ਕਹਿੰਦੇ ਬਾਪ ਅਤੇ ਧੀ ਦੋਨੋਂ ਤੁਰੇ ਜਾ ਰਹੇ ਨੇ, ਅੱਗੇ ਨਦੀ ਆ, ਉਹਦਾ ਜਿਹੜਾ ਪੁਲ ਬੜਾ ਤੰਗ ਹੈ, ਨਦੀ ਦਾ ਜਦੋਂ ਪਾਣੀ ਵੇਖਦੇ ਨੇ ਉਹ ਛੂਕਦਾ ਜਾ ਰਿਹਾ ਹੈ, ਬੜੇ ਤੇਜ਼ ਵਹਾਅ ਦੇ ਵਿੱਚ ਵਗ ਰਿਹਾ ਹੈ। ਹੁਣ ਬਾਪ ਨੇ ਆਖਿਆ, ਕਹਿੰਦਾ ਧੀਏ ਮੇਰੇ ਹੱਥ ਨੂੰ ਘੁੱਟ ਕੇ ਪਕੜ ਲੈ, ਆਪਾਂ ਇਸ ਪੁਲ ਨੂੰ ਪਾਰ ਕਰਨਾ, ਘੁੱਟ ਕੇ ਪਕੜ ਲੈ। ਅਤੇ ਧੀ ਨੇ ਆਖਿਆ, ਪਿਤਾ ਜੀ ਨਹੀਂ, ਤੁਸੀਂ ਮੇਰਾ ਹੱਥ ਪਕੜੋ। ਉਹ ਕਹਿੰਦੇ ਗੱਲ ਤਾਂ ਇੱਕ ਹੀ ਹੈ, ਮੈਂ ਪਕੜਿਆ ਕਿ ਤੂੰ ਪਕੜਿਆ। ਹੁਣ ਅੱਗੋਂ ਧੀ ਦੇ ਬੋਲ ਨੇ, ਇਹ ਹੁੰਦਾ ਭਰੋਸਾ, ਇਹ ਹੁੰਦਾ ਵਿਸ਼ਵਾਸ। ਉਹ ਕਹਿੰਦੀ, ਪਿਤਾ ਜੀ ਜੇ ਕਿਤੇ ਮੈਂ ਤੁਹਾਡਾ ਹੱਥ ਪਕੜ ਲਿਆ, ਆਪਾਂ ਪੁਲ ਨੂੰ ਪਾਰ ਕਰਨ ਲੱਗੇ, ਅਚਾਨਕ ਕੁਝ ਹੋ ਗਿਆ, ਮੇਰੇ ਤੋਂ ਹੱਥ ਛੁੱਟ ਗਿਆ, ਮੈਂ ਥੱਲੇ ਡਿੱਗ ਪਵਾਂਗੀ। ਤੂੰ ਪਿਤਾ ਜੀ, ਤੂੰ ਬਾਬਲਾ ਮੇਰਾ ਹੱਥ ਪਕੜ, ਮੈਨੂੰ ਇੰਨਾ ਕੁ ਭਰੋਸਾ, ਤੂੰ ਮੇਰਾ ਕਦੇ ਹੱਥ ਨਹੀਂ ਛੱਡੇਗਾ। ਇਹ ਧੀ ਦਾ ਭਰੋਸਾ ਜੀ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਬੱਚੀ ਨੂੰ ਪੁੱਛਦੇ ਨੇ, ਕੋਈ ਬਾਪ ਪੁੱਛ ਨਹੀਂ ਸਕਦਾ, ਕਹਿੰਦੇ ਧੀਏ ਰੱਬ ਨਾ ਕਰੇ ਤੇਰਾ ਪਤੀ ਧੰਨ ਗੁਰੂ ਰਾਮਦਾਸ ਮਹਾਰਾਜ, ਜਿਨ੍ਹਾਂ ਦਾ ਪਹਿਲਾ ਨਾਂ ਸੀ ਭਾਈ ਜੇਠਾ ਜੀ, ਕਹਿੰਦੇ ਤੇਰਾ ਪਤੀ ਰਾਤ ਨੂੰ ਅਕਾਲ ਚਲਾਣਾ ਕਰ ਜਾਵੇ, ਫਿਰ ਮੇਰੀ ਧੀ ਕੀ ਕਰੇਗੀ। ਬੀਬੀ ਭਾਨੀ ਨੇ ਅੱਗੋਂ ਹੱਥ ਜੋੜੇ, ਹੱਥ ਜੋੜ ਕੇ ਕਹਿ ਦਿੱਤਾ, ਮਾਲਕਾ ਗੁਰੂ ਪਿਤਾ ਜੀ, ਮੈਂ ਭਾਣਾ ਮੰਨ ਲਵਾਂਗੀ,
ਇਤਿਹਾਸ ਦੇ ਪੰਨਿਆਂ ਤੇ ਆਉਂਦਾ ਮਹਾਰਾਜ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ 6 ਸਾਲ 11 ਮਹੀਨੇ 18 ਦਿਨ ਦੀ ਆਜੂ ਆਪਣੇ ਜਵਾਈ ਭਾਈ ਜੇਠਾ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਦਿੱਤੀ। ਆਪ ਜੋਤੀ ਜੋਤ ਸਮਾ ਗਈ, ਇਹ ਸਮਾਂ ਆਪਣੇ ਜਵਾਈ ਨੂੰ ਦਿੱਤਾ। ਹੁਣ ਜਦੋਂ ਇਹ ਸਮਾਂ ਨੇੜੇ ਆ ਰਿਹਾ ਸੀ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪਤਾ ਹੈ ਉਹਨਾਂ ਦੇ ਤਿੰਨੇ ਸੁਪੁੱਤਰ ਬਾਬਾ ਪਿਰਥੀ ਚੰਦ, ਬਾਬਾ ਮਹਾਂਦੇਵ ਅਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਡੇ ਹੋਏ ਨੇ, ਜਵਾਨ ਹੋਏ ਨੇ, ਗੱਭਰੂ ਹੋਏ ਨੇ। ਬਾਬਾ ਪਿਰਥੀ ਚੰਦ ਜੇਠੇ ਨੇ, ਉਹ ਬਹੁਤਾ ਦਾ ਹੱਕ ਜਮਾਉਣ ਲੱਗ ਪਏ ਨੇ, ਸੇਵਾ ਕਰਦੇ ਨੇ, ਪਰ ਸੇਵਾ ਦੇ ਵਿੱਚ ਨਿਮਰਤਾ ਨਾ ਆ ਗਈ। ਬੁੱਧੀ ਸੀ ਪਰ ਵਿਵੇਕ ਨਹੀਂ ਸੀ, ਪਰ ਉਹਨਾਂ ਨੇ ਹਰ ਵੇਲੇ ਇਹੀ ਆਖਣਾ ਮੇਰੇ ਕਰਕੇ, ਮੇਰੇ ਕਰਕੇ। ਮੈਂ ਜਦੋਂ ਅੰਦਰ ਆ ਜਾਵੇ ਨਾ ਕਿਸੇ ਵੀ ਇਨਸਾਨ ਦੇ ਵਿੱਚ, ਬਈ ਮੇਰੇ ਕਰਕੇ ਇਹ ਸਾਰਾ ਕੁਝ ਹੋ ਰਿਹਾ, ਮੇਰੇ ਕਰਕੇ ਇਹ ਚੱਲ ਰਿਹਾ ਏ, ਉਦੋਂ ਸਮਝ ਲਓ ਗੱਲ ਉੱਥੇ ਟੁੱਟ ਜਾਵੇਗੀ। ਹੁਣ ਬਾਬਾ ਪਿਰਥੀ ਚੰਦ ਜਦੋਂ ਸੋਚਦੇ ਨੇ ਵੀ ਮੇਰੇ ਕਰਕੇ ਗੁਰੂ ਕਾ ਲੰਗਰ ਚੱਲਦਾ, ਮੇਰੇ ਕਰਕੇ ਗੁਰੂ ਦਾ ਪ੍ਰਬੰਧ ਚੱਲਦਾ, ਜੇ ਮੈਂ ਨਾ ਹੋਵਾਂ ਸੰਗਤਾਂ ਆਉਣਗੀਆਂ, ਸੰਗਤਾਂ ਨੂੰ ਛਕਣ ਵਾਸਤੇ ਕੁਝ ਮਿਲੇਗਾ, ਪਤਾ ਨਹੀਂ ਮਿਲੇਗਾ, ਇਹ ਉਹਨਾਂ ਦੀ ਸੋਚ ਸੀ। ਬਾਬਾ ਮਹਾਂਦੇਵ ਸੀ ਜਿਹੜੇ, ਉਹਨਾਂ ਨੇ ਉਈ ਪੱਲਾ ਝਾੜ ਦਿੱਤਾ, ਜਿਹੜੇ ਛੱਡਦੇ ਗ੍ਰਾਂ ਫਿਰ ਲੈਣਾ ਕੀ ਨਾ, ਉਹ ਸਾਫ਼ ਹੀ ਕਹਿ ਗਏ। ਹੁਣ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ, ਉਹ ਬੜੀ ਨਿਮਰਤਾ ਦੇ ਵਿੱਚ, ਉਹ ਗੁਰਮਤ ਦੇ ਵਿੱਚ ਪੜੇ ਨੇ, ਉਹਨਾਂ ਨੇ ਆਪਦੇ ਨਾਨੇ ਜੀ ਦਾ ਸੰਗ ਮਾਣਿਆ, ਸੰਗਤ ਕੀਤੀ। ਆਓ ਗੁਰੂ ਕੇ ਪਿਆਰਿਓ, ਇਸ ਸਮੇਂ ਉੱਧਰੋਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸੋਚਦੇ ਨੇ ਵੀ ਸਾਡੇ ਤੋਂ ਬਾਅਦ ਇਹਨਾਂ ਬੱਚਿਆਂ ਵਿੱਚੋਂ ਕਿਸ ਨੇ ਗੁਰੂ ਨਾਨਕ ਦੀ ਗੁਰਤਾ ਗੱਦੀ ਦਾ ਵਾਰਸ ਬਣਨਾ, ਇਹ ਪੰਡ ਬੜੀ ਭਾਰੀ, ਕਿਹੜਾ ਸਿਰ ਤੇ ਉਠਾਏਗਾ। ਹੁਣ ਵੇਖੋ ਉਸ ਡਾਢੇ ਨੇ ਕੈਸਾ ਖੇਲ ਰਚਿਆ, ਲਾਹੌਰ ਤੋਂ ਸਿਹਾਰੀ ਮੱਲ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ, ਗੁਰੂ ਕੇ ਪਿਆਰੇ ਉਹ ਤਾਇਆ ਜੀ ਦੇ ਸੁਪੁੱਤਰ ਸੀ, ਵੱਡੇ ਭਰਾ ਲੱਗਦੇ ਸੀ, ਉਹਨਾਂ ਦੇ ਬੇਟੇ ਦਾ ਵਿਆਹ ਸੀ, ਉਹ ਲਾਹੌਰ ਆ ਗਏ। ਜਦੋਂ ਲਾਹੌਰ ਆਏ, ਲਾਹੌਰ ਤੋਂ ਉਹ ਗੋਇੰਦਵਾਲ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਆਏ, ਉਹ ਕਹਿੰਦੇ ਮਾਲਕਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਕਹਿੰਦੇ, ਭਰਾਤਾ ਨਹੀਂ ਕਹਿੰਦੇ, ਜੇ ਤੁਸੀਂ ਸਾਡੇ ਵਿਆਹ ਦੇ ਵਿੱਚ ਚੱਲੋ ਨਾ, ਅਸੀਂ ਸੱਦਾ ਦੇਣ ਵਾਸਤੇ ਆਏ ਹਾਂ, ਸਾਡੀ ਹੋਰ ਵੀ ਸ਼ਾਨ ਵੱਧ ਜਾਵੇਗੀ। ਹੁਣ ਸਮੇਂ ਦਾ ਵੇਖੋ ਰੰਗ, ਸਮਾਂ ਵੇਖੋ ਕੈਸਾ ਹੈ। ਉਹ ਵੀ ਸਮਾਂ ਸੀ ਜਦੋਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਜਦੋਂ ਮਾਤਾ ਪਿਤਾ ਜੀ ਚੜ੍ਹਾਈ ਕਰ ਗਏ, ਨਾਨੀ ਲੈ ਕੇ ਗਈ ਸੀ, ਦਰਵਾਜ਼ੇ ਬੰਦ ਕਰਕੇ ਗਈ ਸੀ, ਪਤਾ ਨਹੀਂ ਇਹਨਾਂ ਦਰਵਾਜ਼ਿਆਂ ਨੇ ਮੁੜ ਕੇ ਖੁੱਲ੍ਹਣਾ ਕਿ ਨਹੀਂ ਖੁੱਲ੍ਹਣਾ। ਉਦੋਂ ਇਹ ਸੋਚ ਕੇ ਨਾਨੀ ਲੈ ਕੇ ਗਈ ਸੀ ਆਪਣੇ ਦੋਹਤੇ ਨੂੰ, ਇਹ ਯਤੀਮ ਹੋ ਗਿਆ, ਇਹਦਾ ਅੱਗੇ ਕੀ ਬਣੇਗਾ। ਪਰ ਕੌਣ ਜਾਣਦਾ ਸੀ ਇਸ ਦਾਤੇ ਦੇ ਰੰਗਾਂ ਨੂੰ, ਕੌਣ ਜਾਣਦਾ ਸੀ ਇਹ ਤਾਂ ਇੱਕ ਐਸਾ ਦਰਦ ਪੈਦਾ ਕਰੇਗਾ ਜਿਹਦੇ ਦਰਵਾਜ਼ੇ ਹਮੇਸ਼ਾ ਲਈ ਸਾਰੀ ਮਨੁੱਖਤਾ ਦੇ ਲਈ ਖੁੱਲ੍ਹੇ ਰਹਿਣਗੇ। ਇਹ ਉਹ ਦਰ ਆਵੇਗਾ। ਅਸਣੋ ਪਿਆਰ ਅਤੇ ਸਤਿਕਾਰ ਦੇ ਨਾਲ ਸਿਹਾਰੀ ਮੱਲ ਦੇ ਜਿਹੜੇ ਬੋਲ ਸੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੱਗੇ, ਉਹਦਾ ਜ਼ਿਕਰ ਢਾਡੀ ਜਥਾ ਪਮਾਲ ਦਾ ਇੰਜ ਕਰ ਰਿਹਾ।

ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੱਗੇ ਸਿਹਾਰੀ ਮੱਲ ਨੇ ਬੇਨਤੀ ਕੀਤੀ ਹੈ ਦਾਤਾ, ਉਸ ਮਾਲਕ ਨੇ ਖੁਸ਼ੀਆਂ ਦਿੱਤੀਆਂ ਨੇ, ਤੁਹਾਡੀ ਭਤੀਜੀ ਦਾ ਵਿਆਹ ਹੈ, ਜੇ ਕਿਰਪਾ ਕਰੋ ਜੇ ਤੁਹਾਡੀਆਂ ਮਿਹਰਾਂ ਹੋਣ ਤੇ ਤੁਸੀਂ ਵੀ ਲਾਹੌਰ ਆਓ, ਜਦੋਂ ਬਰਾਤ ਨਾਲ ਚੱਲੋਗੇ ਸਾਡੀ ਵੀ ਰਿਸ਼ਤੇਦਾਰਾਂ ਦੇ ਵਿੱਚ ਕੁੜਮਾਂ ਵਿੱਚ ਜੈ ਜੈਕਾਰ ਹੋ ਜਾਵੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸਿਹਾਰੀ ਮੱਲ, ਜੇ ਅਸੀਂ ਲਾਹੌਰ ਆਏ ਸੰਗਤਾਂ ਨੇ ਵੀ ਆਉਣਾ ਹੈ, ਇਹ ਵਿਆਹ ਦੇ ਕਾਰਜ ਨੇ, ਰਿਸ਼ਤੇਦਾਰ ਆਉਣਗੇ, ਹੋਰ ਵੀ ਤੁਹਾਡੇ ਸਕੇ ਸੰਬੰਧੀ ਆਉਣਗੇ, ਅਸੀਂ ਚਾਹੁੰਦੇ ਹਾਂ ਕਿਤੇ ਵਿਆਹ ਦੇ ਵਿੱਚ ਕੋਈ ਵਿਘਨ ਨਾ ਪਵੇ, ਸੰਗਤਾਂ ਦਾ ਇਕੱਠ ਨਾ ਹੋਵੇ, ਰੋਕ ਨਹੀਂ ਸਕਾਂਗੇ, ਅਸੀਂ ਆਪਦੀ ਜਗ੍ਹਾ ਤੇ ਆਪਣੇ ਲਾਲ ਆਪਣੇ ਸੁਪੁੱਤਰ ਨੂੰ ਕਰ, ਤੁਸੀਂ ਇਹ ਪ੍ਰਵਾਨ ਕਰਨਾ, ਅਸੀਂ ਸੰਗਤਾਂ ਦਾ ਪ੍ਰੇਮ ਵੇਖਦੇ ਹੋਏ, ਕਿਉਂਕਿ ਸੰਗਤਾਂ ਨੇ ਰੁਕਣਾ ਨਹੀਂ, ਸੰਗਤਾਂ ਨੂੰ ਚਾਹ ਚੜ ਜਾਣਾ, ਇਹ ਕੁਦਰਤੀ ਗੱਲ ਹੈ, ਗੁਰੂ ਦੇ ਨਾਲ ਪ੍ਰੇਮ ਹੀ ਐਸਾ ਹੈ ਗੁਰੂ ਦੇ ਸਿੱਖ ਦਾ। ਜੇ ਆਮ ਆਪਾਂ ਵੇਖਦੇ ਹਾਂ ਜਦੋਂ ਪ੍ਰੀਤ ਦਾ ਜ਼ਿਕਰ ਆਉਂਦਾ ਏ, ਫਿਰ ਪਤੰਗੇ ਦੀ ਛਮਾਂ ਦੇ ਨਾਲ, ਮੱਛੀ ਦੀ ਪਾਣੀ ਦੇ ਨਾਲ, ਸੂਰਜ ਦੀ ਚੱਕਵੀ ਦੇ ਨਾਲ, ਚਕੋਰ ਦੀ ਚੰਦਰਮਾ ਦੇ ਨਾਲ ਇਹਨਾਂ ਪ੍ਰੀਤਾਂ ਦਾ ਜ਼ਿਕਰ ਆਵੇਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਕੀਤਾ ਏ, ਪਰ ਇਹ ਜਿਹੜੇ ਪ੍ਰੀਤ ਕਰਨ ਵਾਲੇ ਨੇ ਨਾ, ਇਹਨਾਂ ਦੀ ਇੱਕ ਅੰਗੀ ਪ੍ਰੀਤ ਆ, ਇਹਨਾਂ 'ਚੋਂ ਇੱਕ ਪਿਆਰ ਕਰਦਾ, ਇੱਕ ਨਹੀਂ ਕਰਦਾ, ਇੱਕ ਕੋਈ ਕਦਰ ਨਹੀਂ ਕਰਦਾ, ਇੱਕ ਪਿਆਰ ਕਰਦਾ, ਇਹਨਾਂ ਵਿੱਚ ਸਾਰੇ ਜਿੰਨੇ ਵੀ ਨੌਂ ਨੇ ਇਹਨਾਂ ਵਿੱਚ ਇੱਕ ਪਿਆਰ ਕਰਦਾ ਹੈ। ਪਰ ਇੱਥੇ ਇਹ ਗੱਲ ਕਹੀ ਗਈ ਆ, ਕਹਿੰਦੇ ਪਿਆਰ ਇੱਕ ਕਰਨ ਵਾਲਾ ਪ੍ਰੀਤ ਇੱਕ ਦੀ, ਹੁਣ ਮੱਛੀ ਦੀ ਪਾਣੀ ਨਾਲ ਪ੍ਰੀਤ ਆ, ਉਹ ਪਾਣੀ ਤੋਂ ਬਿਨਾਂ ਨਹੀਂ ਜਿਉਂਦੀ ਰਹਿ ਸਕਦੀ। ਕਦੇ ਮੱਛੀ ਨੂੰ ਪਾਣੀ 'ਚੋਂ ਕੱਢ ਕੇ ਬਾਹਰ ਰੱਖ ਦਿਓ, ਮੱਛੀ ਤਾਂ ਤੜਫਦੀ ਏ, ਪਰ ਪਾਣੀ ਨੂੰ ਕੋਈ ਫਿਕਰ ਨਹੀਂ ਹੁੰਦਾ ਬਈ ਮੈਂ ਉਸ ਮੱਛੀ ਵੱਲ ਜਾਵਾਂ ਜਿਹਦੀ ਮੇਰੇ ਤੋਂ ਬਗੈਰ ਤੜਫ ਰਹੀ ਏ, ਹੈ ਕੋਈ ਫਿਕਰ? ਕੋਈ ਫਿਕਰ ਨਹੀਂ ਉਸ ਨੂੰ। ਤੇ ਇਸੇ ਤਰ੍ਹਾਂ ਜਿਹੜਾ ਪਤੰਗਾ ਏ, ਉਹ ਛਮਾਂ 'ਤੇ ਕੁਰਬਾਨ ਹੁੰਦਾ ਏ, ਉਹਦੀ ਪ੍ਰੀਤ ਏ, ਪਰ ਸਮਾਂ ਜਿਹੜੀ ਉਸ ਨੂੰ ਸਾੜ ਦਿੰਦੀ, ਉਹਨੂੰ ਸਾੜ ਦੇਵੇਗੀ। ਚੱਕਵੀ ਦਾ ਇੱਥੋਂ ਗਰਦਨ ਦਾ ਗੜਾਕਾ ਪੈ ਜਾਂਦਾ, ਪਰ ਸੂਰਜ ਕਦੇ ਵੀ ਉਹਦੀ ਪ੍ਰਵਾਹ ਨਹੀਂ ਕਰਦਾ। ਇਹ ਇੱਕ ਅੰਗੀ ਪ੍ਰੀਤ ਆ। ਭਾਈ ਸਾਹਿਬ ਜੀ ਕਹਿੰਦੇ ਨਿਭਦੀ ਵੇਖੋ ਕਿਵੇਂ ਆ, ਇਹ ਨਿਭਦੀ ਏ, ਨਿਭਾਉਂਦੇ ਨੇ ਜਿਹੜੇ ਪ੍ਰੀਤ ਕਰਨ ਵਾਲੇ ਨੇ। ਹੁਣ ਆ ਗਈ ਆਪਣੀ ਵਾਰੀ ਸਿੱਖ ਤੇ ਗੁਰੂ ਦੀ। ਭਾਈ ਸਾਹਿਬ ਜੀ ਨੇ ਇੱਥੇ ਥੋੜ੍ਹਾ ਜਿਹਾ ਇੱਕ ਸ਼ਿਕਵਾ ਗਿਲਾ ਵੀ ਕੀਤਾ, ਕਹਿੰਦੇ ਪਿਆਰਿਆ ਤੇਰੀ ਤਾਂ ਦੋ ਅੰਗੀ ਪ੍ਰੀਤ ਆ ਗੁਰੂ ਦੇ ਨਾਲ, ਦੋ ਅੰਗੀ, ਜੇ ਤੂੰ ਇੱਕ ਕਦਮ ਪੁੱਟਦਾ ਗੁਰੂ ਕਰੋੜਾਂ ਕਦਮ ਤੇਰੇ ਵੱਲ ਪੁੱਟਦਾ। ਪਰ ਉਹ ਸਮਾਂ ਲੈ ਆਉਣਾ ਤੂੰ ਆਪਣੇ ਆਪ, ਤੂੰ ਗੁਰੂ ਤੋਂ ਹੀ ਬੇਮੁੱਖ ਹੋ ਜਾਂਦਾ, ਤੂੰ ਗੁਰੂ ਵੱਲ ਹੀ ਪਿੱਠ ਕਰ ਲੈਂਦਾ। ਜਿਹਦੀ ਦੋ ਅੰਗੀ ਪ੍ਰੀਤ ਆ, ਗੁਰੂ ਤੇਰੇ ਨਾਲ ਇੰਨਾ ਪਿਆਰ ਕਰਦਾ, ਤੂੰ ਅਰਦਾਸ ਬੇਨਤੀ ਕਰਦਾ, ਕੋਈ ਔਖੀ ਘੜੀ ਦੇ ਵਿੱਚ ਗੁਰੂ ਤੇਰੀ ਸਹਾਇਤਾ ਕਰਦਾ, ਪਰ ਫਿਰ ਵੀ ਤੂੰ ਗੁਰੂ ਤੋਂ ਦੂਰ ਹੋ ਜਾਂਦਾ, ਗੁਰੂ ਤੋਂ ਬੇਮੁੱਖ ਹੋ ਜਾਂਦਾ। ਵੇਖੋ ਕਹਿੰਦੇ ਗੁਰੂ ਤੋਂ ਬੇਮੁੱਖ ਨਾ ਹੋ, ਗੁਰੂ ਤੋਂ ਦੂਰ ਨਾ ਜਾ। ਇਸੇ ਲਈ ਗੁਰੂ ਦੇ ਸਿੱਖ ਦੀ ਜਿਹੜੀ ਗੁਰੂ ਦੇ ਨਾਲ ਪ੍ਰੀਤ, ਉਹ ਗੁਰੂ ਕੀ ਪਿਆਰਿਓ ਦੋ ਅੰਗੀ ਪ੍ਰੀਤ ਹੈ। ਜਦੋਂ ਗੁਰੂ ਦਾ ਪਤਾ ਲੱਗ ਜਾਵੇ ਵੀ ਆਇਆ ਏ, ਸਿੱਖ ਦੌੜਦਾ ਏ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸਿਹਾਰੀ ਮੱਲ ਜੀ, ਸਾਡਾ ਲਾਲ ਸਾਡਾ ਬੇਟਾ ਜਾਵੇਗਾ। ਬਾਬਾ ਪ੍ਰਿਥੀ ਚੰਦ ਜੀ ਨੂੰ ਆਵਾਜ਼ ਮਾਰੀ, ਲਾਲ ਜੀਓ, ਵੇਖੋ ਤੁਹਾਡੇ ਵਿਆਹ 'ਤੇ ਜਾਣ ਦਾ ਸਮਾਂ ਆ ਗਿਆ, ਲਾਹੌਰ ਜਾਓ, ਖੁਸ਼ੀਆਂ ਦਾ ਸਮਾਂ ਏ, ਸਾਡੇ ਵੱਲੋਂ ਜਾਣਾ, ਗੁਰੂ ਨਾਨਕ ਦੀ ਗੱਦੀ ਵੱਲੋਂ ਜਾਣਾ। ਜਦੋਂ ਇਹ ਗੱਲ ਆਖੀ ਤਾਂ ਪ੍ਰਿਥੀ ਚੰਦ, ਉਹਦੇ ਅੰਦਰ ਚੋਰ ਸੀ, ਪਾਲਾ ਮਾਰਦਾ ਸੀ, ਉਹਨੂੰ ਇਹੀ ਫਿਕਰ ਰਹਿੰਦਾ ਸੀ ਜੇ ਮੈਂ ਕਿਤੇ ਲਾਂਭੇ ਹੋ ਗਿਆ, ਪਾਸੇ ਹੋ ਗਿਆ, ਕਿਤੇ ਗੁਰਤਾ ਗੱਦੀ 'ਤੇ ਮੇਰੇ ਭਰਾਵਾਂ ਦਾ ਹੀ ਨਾ ਹੱਕ, ਮੇਰਾ ਹੱਕ ਨਾ ਮਾਰ ਲੈਣ ਭਰਾ ਹੀ ਨਾ ਬੈਠ ਜਾਣ। ਉਹਨੇ ਟਾਲ ਮਟੋਲ ਲਾਰਾ ਲੱਪਾ ਲਾਉਣਾ ਸ਼ੁਰੂ ਕੀਤਾ, ਆਨੇ ਬਹਾਨੇ, ਪੈਰਾਂ 'ਤੇ ਪਾਣੀ ਨਹੀਂ ਪੈਣ ਦਿੰਦਾ। ਮਹਾਰਾਜ ਵੇਖ ਰਹੇ ਨੇ ਵੀ ਪ੍ਰਿਥੀ ਚੰਦ ਗੱਲ ਕਰ ਕੀ ਰਿਹਾ ਏ, ਪ੍ਰਿਥੀ ਚੰਦ ਕਰ ਕੀ ਰਿਹਾ ਏ, ਉਹ ਵੇਖਦੇ ਨੇ। ਫਿਰ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਸਾਫ ਹੀ ਕਹਿ ਦਿੱਤਾ ਜੀ ਮੇਰੇ ਤੋਂ ਤਾਂ ਜਾਇਆ ਹੀ ਨਹੀਂ ਜਾਣਾ, ਇਹ ਸਾਰਾ ਪ੍ਰਬੰਧ ਹੀ ਮੇਰੇ ਕਰਕੇ ਆ, ਫਿਰ ਆਵਾਜ਼ ਮਾਰੀ ਮਹਾਦੇਵ ਜੀ ਨੂੰ। ਜਦੋਂ ਮਹਾਦੇਵ ਜੀ ਨੂੰ ਆਵਾਜ਼ ਮਾਰੀ, ਉਹਨਾਂ ਨੇ ਤਾਂ ਦੋ ਟੁੱਕੀ ਜਵਾਬ ਦਿੱਤਾ, ਪਿਤਾ ਜੀ ਸਭ ਪੱਕਦੀਆਂ ਦੇ ਪ੍ਰਾਹੁਣੇ ਨੇ, ਕੌਣ ਪੁੱਛਦਾ ਹੀ ਨਹੀਂ, ਕੋਈ ਨਹੀਂ ਪੁੱਛਦਾ,
ਉਹਨਾਂ ਨੇ ਸਾਫ ਹੀ ਪੱਲਾ ਝਾੜ ਦਿੱਤਾ। ਹੁਣ ਵਾਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ, ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਵੀ ਆਵਾਜ਼ ਮਾਰੀ। ਹੁਣ ਤਿੰਨੇ ਬੱਚਿਆਂ ਦਾ ਸੁਭਾਅ ਵੇਖੋ, ਬਾਬਾ ਪਿਰਥੀ ਚੰਦ, ਬਾਬਾ ਮਹਾਦੇਵ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਆਏ, ਕਹਿੰਦੇ ਲਾਲ ਜੀਓ, ਲਾਹੌਰ ਜਾਣਾ ਵਿਆਹ 'ਤੇ, ਤੁਸੀਂ ਤਿਆਰ ਹੋ, ਤੁਸੀਂ ਜਾਵੋਗੇ ਸਾਡੇ ਵੱਲੋਂ। ਹੁਣ ਅੱਗੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਹੱਥ ਜੋੜੇ, ਹੱਥ ਜੋੜ ਕੇ ਫਿਰ ਅਗਲੇ ਜਿਹੜੇ ਬੋਲ ਬੋਲੇ ਉਹ ਕਮਾਲ ਕਰਕੇ, ਕਹਿੰਦੇ ਪਿਤਾ ਜੀ, ਇਹ ਤਾਂ ਖੁਸ਼ੀਆਂ ਦਾ ਸਮਾਂ ਹੈ, ਇਹ ਤਾਂ ਖੁਸ਼ੀਆਂ ਦਾ ਸਮਾਂ ਹੈ। ਜੇ ਮੇਰਾ ਗੁਰੂ ਪਿਤਾ ਕਹਿ ਦੇਵੇ ਪੁੱਤ ਜਾਣ ਦੀ ਬਾਜ਼ੀ ਲਗਾ ਦੇ, ਮੈਂ ਹੱਸ ਕੇ ਜਾਣ ਦੀ ਬਾਜ਼ੀ ਵੀ ਲਗਾ ਦਿਆਂਗਾ। ਬਸ ਗਲਵੱਕੜੀ ਵਿੱਚ ਲੈ ਲੇ, ਗਲਵੱਕੜੀ ਵਿੱਚ ਲੈ ਕੇ ਮਹਾਰਾਜ ਨੇ ਤਾਂ ਉਦੋਂ ਹੀ ਵੇਖ ਲਿਆ ਸੀ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ। ਮੇਰਾ ਇਹੀ ਲਾ ਲਏ, ਇਹੀ ਲਾ ਲਏ ਜਿਹਨੇ ਅੱਗੇ ਜ਼ਿੰਮੇਵਾਰੀ ਚੁੱਕਣੀ ਹੈ। ਅੱਜ ਤਾਂ ਖੁਸ਼ੀਆਂ ਦੇ ਸਮੇਂ 'ਚ ਜਾ ਰਿਹਾ ਏ, ਜੇ ਸਮਾਂ ਬਣਿਆ ਇਹ ਕੁਰਬਾਨੀ ਕਰਨ ਵੀ ਜਾਵੇਗਾ, ਕੁਰਬਾਨੀ ਕਰਨ ਵੀ ਜਾਵੇਗਾ। ਅੱਜ ਤਾਂ ਗੁਰੂ ਪਿਤਾ ਦਾ ਹੁਕਮ ਮੰਨਦਾ ਏ, ਇਹ ਸੰਗਤਾਂ ਦੇ ਹੁਕਮ ਨੂੰ ਵੀ ਮੰਨੇਗਾ। ਇਹੀ ਮੇਰਾ ਲਾ ਲਏ। ਧੰਨ ਗੁਰੂ ਰਾਮਦਾਸ ਮਹਾਰਾਜ ਆਪਣੇ ਪੁੱਤ ਨੂੰ ਗਲਵੱਕੜੀ ਵਿੱਚ ਲੈ ਕੇ ਜੋ ਸੋਚ ਰਹੇ ਸਨ, ਉਹਦਾ ਜ਼ਿਕਰ ਢਾਡੀ ਜੱਥੇ ਤੋਂ

ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲੋਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਤਾ ਭਾਨੀ ਜੀ ਦੇ ਪਾਸ ਆਏ। ਮਾਤਾ ਭਾਨੀ ਜੀ ਨੇ ਵੀ ਆਖਿਆ, ਬੇਟਾ ਜੀਓ ਆਪਣੇ ਪਿਤਾ ਜੀ ਦੇ ਹੁਕਮ ਤੇ ਫੁੱਲ ਚੜਾਉਣੇ ਨੇ, ਤੁਸੀਂ ਲਾਹੌਰ ਜਾ ਰਹੇ ਹੋ ਤੇ ਲਾਹੌਰ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਪਹੁੰਚਦੇ ਨੇ ਗੁਰੂ ਕੇ ਪਿਆਰਿਓ, ਉੱਥੇ ਇਸ ਜਦੋਂ ਇਹ ਪਹਿਲੀ ਫੇਰੀ ਸੀ ਸਤਿਗੁਰੂ ਮਹਾਰਾਜ ਜੀ ਦੀ, ਕਿਹਦਾ ਕਿਹਦਾ ਸੰਗ ਹੋਇਆ, ਵਿਆਹ ਤੋਂ ਬਾਅਦ ਕਿਹੜੇ ਕਿਹੜੇ ਰੱਬ ਦੇ ਪਿਆਰੇ ਰੱਬੀ ਰਜ਼ਾ ਦੇ ਵਿੱਚ ਰਹਿਣ ਵਾਲੀ ਸਤਿਗੁਰੂ ਮਹਾਰਾਜ ਜੀ ਦੇ ਪਾਸ ਆਏ ਨੇ, ਇਹ ਆਪਾਂ ਕੱਲ੍ਹ ਦੀ ਦੀਵਾਨਾਂ ਦੇ ਅੰਦਰ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਗੁਰੂ ਦਰਬਾਰ ਦੇ ਵਿੱਚ ਹਾਜ਼ਰੀਆਂ ਲਵਾ ਰਹੀ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ, ਅਨੰਦ ਸਾਹਿਬ ਦਾ ਪਾਠ ਅਰਦਾਸ ਬੇਨਤੀ ਹੋਵੇਗੀ। ਆਓ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਰਲ ਮਿਲ ਕੇ ਅਨੰਦ ਸਾਹਿਬ ਦਾ ਪਾਠ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦਨੋ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕਿਸ਼ਨ ਤੇ ਆਈਐ ਜੋ ਡਿੱਠੇ ਸਾਬ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਦਿਆਵੈ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇਗ ਵਾਹੀ ਦੇਖ ਕੇ ਡਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਲਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਬਬੀਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋਂ ਜੁਗੇ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮੰਨੀ ਮਾਂ ਮਾਤ ਉੱਚੀ ਮਾਤ ਪਾਤਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਹੋਈਆਂ ਢਾਡੀ ਜਥੇ ਨੇ ਇਤਿਹਾਸ ਬਿਆਨ ਕੀਤਾ ਛੇ ਪੌੜੀਆਂ ਅਨੰਦ ਸਾਹਿਬ ਜੀ ਦੇ ਗਾਇਨ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਇਕੱਠਾ ਪੁੱਛਕ ਮਾਫ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਧਾਰਾਈਆਂ ਸੰਗਤਾਂ ਦਿਆਂ ਹਿਰਦਿਆਂ 'ਤੇ ਵਸਾਵਣਾ ਕਦਮ ਕਦਮ ਲੇਖੇ ਲਾਉਣੇ ਤਿਲ ਪਰ ਬੇਟਾਵਾਂ ਦਰ ਪ੍ਰਵਾਨ ਕਰਨੀਆਂ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਬੱਚਿਆਂ ਨੂੰ ਗੁਰਮਾਂ ਦੀ ਸੋਝੀ ਬਖਸ਼ਣੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਦੇ ਸੁਭਾਅ ਬਖਸ਼ਣਾ
ਸੱਚੇ ਪਾਤਸ਼ਾਹ ਜੀ ਇਸ ਵੇਲੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਅੱਖਰ ਵਾਧਾ ਘਾਟਾ ਪਰਚੁਕ ਮਾਫ਼ ਕਰਨਾ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਭਾਵ ਬਖਸ਼ ਕੇ ਕਿਰਤਾਰਥ ਕਰੋ ਜੀ ਸੇਈ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਗਲਾ ਤੇਰੇ ਪਾਣੀ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ।

ਸਾਹਿਬ ਜੀ ਸਤਿਗੁਰ ਪ੍ਰਸਾਦ ਜੈ ਕਰ ਕੀਰਤਿ ਆਖੀਐ।

ਸਭ ਸੁਣੇ ਘਰ ਘਰੇ ਹੋ ਪਹੁੰਚਾ ਸਦਰੇ ਨਿਤ ਭਵਨ ਸੱਜਣ ਹਾਰਾ ਸਿਮਰੀਐ

ਸਗਲ ਬੰਦਰਾਏ ਫਲੰਤ ਜੋਤੀ ਕੈਸੀ ਆਰਤੀ ਹੋਏ ਪਵਨਾ ਤੇਰੀ ਆਰਤੀ ਅਨਵਤਾ ਸ਼ਬਦ

साखी जो

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਹ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਈ, ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਈ, ਅਰਜਨ ਹਰਗੋਬਿੰਦਰੋਂ ਸਿਮਰੋਂ ਸ੍ਰੀ ਹਰਿਰਾਜ। ਸ਼੍ਰੀ ਹਰਿਕ੍ਰਿਸ਼ਨ ਦਿਆਈਆ, ਜਿਹ ਡਿੱਠੇ ਸਾਹਿਬ ਦੁੱਖ ਜਾਏ ਤੇ ਬਹਾਦਰ ਸਿਮਰਿਆ, ਕਰਨਾਉਣ ਦਿਆ ਬਤਾਈ। ਸਭ ਥਾਈ ਹੋਏ ਸਹਾਈ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਈ, ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਹੇਠ ਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨਿਉਟਿਆਂ ਦੇ ਓਟ, ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਧੰਨਵਾਦ। ਸੱਚੇ ਪਾਤਸ਼ਾਹ ਜੀ, ਅੰਮ੍ਰਿਤ ਵੇਲੇ ਤੋਂ ਆਪ ਜੀ ਆਪਣੇ ਪਾਵਨ ਤਖਤਾਂ 'ਤੇ ਪ੍ਰਕਾਸ਼ ਮਾਨੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ। ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਲ ਸੇਵਾ ਸੁਹਿਲਾ ਸਾਹਿਬ ਬਾਣੀ ਦੇ ਪਾਠ ਹੋਏ ਨੇ। ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਕਾਟਾ ਪ੍ਰਤਿਗ ਮਾਫ ਕਰਨਾ, ਘਰ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ, ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ। ਆਪ ਜੀ ਦੇ ਭਾਣੇ 'ਚ ਦਿਨ ਬਤੀਤ ਹੋਇਆ, ਚਾਰ ਪੈਰੈਣ ਆਪ ਜੀ ਦੇ ਭਾਣੇ 'ਚ ਬਤੀਤ ਕਰਾਵਣੀ। ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਸੁੱਖ ਆਸਨ ਤਿਆਰ ਕਿਰਪਾ ਕਰੋ ਜੀ। ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁੱਖ ਆਸਨੇ ਅਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ। ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਕਰਨਾ। ਸੇਈ ਪਿਆਰੇ ਮੇਰ, ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਾਨੇ ਚੇਤ ਸਨਾਹੀ ਦੁਨੀਆ ਫਨ ਖਾਨੇ ਕਹਿ ਰਵਿਦਾਸ ਨਿਦਾਨ ਦੇਵਾਨੇ ਚੇਤ ਸਨਾਹੀ ਦੁਨੀਆ ਫਨ ਖਾਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਹੀ ਜੋ ਦਿਨ ਆਵੈ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਾਹੀ ਸੰਗ ਚਲਤ ਹੈ ਹਮ ਪੀ ਚਰਨਾ ਦੂਰ ਗਮਨ ਸ੍ਰੀ ਉਪਰ ਮਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀਓ ਜਪ ਜੀ ਸਾਹਿਬਾ ਇੱਕ ਓਅੰਕਾਰ ਸਤਨਾਮ ਕਿਰਪਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੁਰਸੀ ਭੀ ਸੱਚ ਸੋਚਾ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋ ਬਈ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਬੁਰੀਆਂ ਭਾਰ ਸਹਿਸ ਸਿਆਣਪ ਲੱਖ ਹੋਵੇ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਤੁੱਟੈ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ ਹੁਕਮੀ ਹੋਵਨ ਜੀਆ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚਾ ਹੁਕਮ ਲੇਖ ਦੁੱਖ ਸੁੱਖ ਪਾਈਐ ਇਕਰਾ ਹੁਕਮੀ ਬਖਸ਼ੀ ਸਾ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ

ਕਥਨਾ ਕਥੀ ਨਿਆ ਵਤੂਟਾ ਕਥ ਕਥ ਕਥੀ ਕੋਟੀ ਉੜਕੂਟਾ ਦੀਂਦਾ ਦੇ ਲੈ ਨੇ ਥਕ ਪਾਹੇ ਜੁਗਾ ਜੁਗੰਦਰ ਕਾਹੀ ਕਾਹੇ ਹੁਕਮੀ ਹੁਮ ਜਲਾਏ ਰਾਹੂ ਨਾਨਕ ਵੀ ਸਹਿਵੇ ਪ੍ਰਵਾਹ ਸਾਚਾ ਸਾਹਿਬ।

ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰੀ ਸਰ ਗੁਰੂ ਗੋਰਖ ਬਰਮਾ ਗੁਰ ਪਾਰਵਤੀ ਮਾਈ। ਜੇ ਹੋ ਜਾਣਾ ਆਖਾ ਨਾਹੀਂ ਕਹਿਣਾ ਕਿਸਨ ਨਾ ਜਾਈ ਗੁਰਾ ਇੱਕ ਦੇ ਬਜਾਈ। ਸਭਨਾ ਜੀਆਂ ਕਾ ਇੱਕ ਦਾਤਾ ਸੁਮੈ ਵਿਸਰ ਨਾ ਜਾਈ। ਤੀਰਥ ਨਾਵਾ ਜੀਤ ਬਾਵਾ ਵਿਣ ਬਾਣੀ ਕੇ ਨਾਏ ਕਰੀ ਜੇਤੀ ਸਰਠ ਪਾਈ ਵੇਖਾ ਵਿਣ ਕਰਮਾ ਕੇ ਮਿਲਾ ਲਈ। ਮਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਕਦੇ ਬੁਜਾਈ। ਸਭਨਾ ਦੀਆਂ ਕਾ ਇੱਕ ਦਾਤਾ ਸੁਮੈ ਮਿਸਰ ਨਾ ਜਾਈ ਜੇ ਵਿਚਾਰੇ ਆਰ ਜਾ ਹੋਰ ਦਸੂਣੀ ਹੋਏ। ਨਵਾਂ ਖੰਡਾ ਵੇ ਜਾਣੀਐ ਨਾ ਚਲਾ ਸਭ ਕੋਏ ਚੰਗਾ ਨਾ ਰਖਾਏ ਕੈ ਜਸ ਕੀਰਤ ਜਾਗਲੇ। ਜੇ ਤਿਸ ਨਦਰ ਨਾ ਆਵਈ ਤਾਂ ਬਾਦਲ ਪੁੱਛਾ ਕੇ ਕੀਟਾਂ ਅੰਦਰ ਕੀਟਾ ਕਰ ਦੁਸੀ ਦੋ ਤਰੇ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਈ ਕਰੇ। ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਵਰੇ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪਹੇ ਨ ਸਕਾ ਕਾਲ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂ ਪਾਪ ਕਾ ਨਾਸ ਸੁਣਿਆ ਈਸਰ ਬ੍ਰਹਮਾ ਇੰਦ ਸੁਣਿਆ ਮੁਖ ਸਲਾ ਹਨੁਮੰਦ ਸੁਣਿਆ ਜੋ ਜੋ ਤਨ ਭੇਦ ਸੁਣਿਆ ਸਾ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂ ਪਾਪ ਕਾ ਨਾਸ ਸੁਣਿਆ ਸਤਸੰਦੋ ਗਿਆਨ ਸੁਣਿਆ ਅਰਸੜ ਕਾ ਇਸ਼ਨਾਨ।

ਸਾਹਿਬ ਰੱਖਿਆ ਜਨ ਸੂਤ ਜੇ ਕੋ ਬੁਝੇ ਹੋਆ ਸੁਚਿਆਰ ਤਬਲੈ ਉਮਰ ਗੀਤਾ ਪਾ ਧਰਤੀ ਹੋਰ ਪਰਾ ਹੋਰ ਹੋਰ ਦੱਸੀ ਪਾ ਤਲੈ ਕਮਜ਼ੋਰ ਜੀਆ ਜਾਤ ਰੰਗਾਂ ਕੇ ਨਾਮ ਸਭਨਾ ਲਿਖਿਆ ਮੁੜੀ ਗੁਲਾਮ ਲੇਖਾ ਲਿਖ ਜਾਣਾ ਗੋਏ ਲੇਖਾ ਲਿਖਿਆ ਕੀਤਾ ਹੋਏ ਕੇਤਾ ਤਾਣ ਸਵਾਲਿਓ ਰੂਪ ਕੇਤੀ ਦਾ

ਡਾਕਟਰ ਬਾਬਾ ਸਾਹਿਬ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਸੰਘ ਜਪ ਸੰਘ ਬਾਉ, ਅਸੰਘ ਬੂਜਾ ਸੰਤ ਬਤਾਉ, ਸੰਘ ਗ੍ਰੰਥ ਮਵੇਦ ਪਾਠ, ਸੰਘ ਜੋ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਸੰਘ ਸਤੀਆ ਸੰਘ ਦਾਤਾਰ, ਅਸੰਘ ਸੂਰਮ

ਓਂਕਾਰ ਅਸੰਖ ਮੂਰਖ ਅੰਧ ਘੂਰ ਸੰਗ ਜੂਰ ਰਾਮ ਖੋਰ ਅਸੰਖਾ ਅਮਰ ਕਰ ਜਾਹੇ ਜੂਰ ਸੰਗਾਲ ਵੜ ਹੱਤਿਆ ਕਮਾਏ ਅਸੰਖ ਬਾਬੀ ਪਾਪ ਕਰ ਜਾਹੇ ਅਸੰਖ ਕੂੜੇ ਆਰ ਕੂੜੇ ਫਿਰਾਹੇ ਸੰਘ ਮਲੇਸ਼ ਮਲ ਪੱਖ ਖਾਏ

ਅਖਰੀ ਲਿਖਣ ਬੋਲਣ ਬਾਣ ਕਰਾਸ ਸੰਜੋਗ ਕਾਂ ਜਿੰਨੇ ਲਿਖੇ ਦਸਰਣਾ ਹਿੰਦੇ ਫੁਰਮਾਏ ਤੁਮਦੇ ਪਾਏ।

ਭਾਵ ਅੰਤਰਗਤ ਹੀ ਸਿਮਰਨ ਲਾਉ ਸਭ ਗੁਣ ਤੇਰੇ ਮਨਾ ਹੀ ਹੋਏ ਮਨ ਗੁਣ ਗੀਤੇ ਪੁਲਤਨ ਹੋਏ ਸੋ ਵਸਤੇ ਆਸ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਮਣ ਸੁਵੇਲਾ ਬਸਤਾ ਕਮਣ ਕਮਣ ਥੇਤਾ ਕਮਣ ਵਾਰ ਕਮਣ ਸਿਰਤੀ ਮਾਹੂ ਕਮਣ ਜਿਤ ਹੋਆ ਆਕਾਰ ਵੀ ਨ ਪਾਈਆ ਪੰਡਤੀ ਜੇਹੂ ਵੈਲੇ ਪੁਰਾਣ ਵਕਤਨ ਪਾਇਓ ਖਾਦੀਆਂ ਜੇ ਲਿਖਣ ਲੇ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾਂ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਆਖਾ ਕਿਵ ਸਾ ਲਾਈ ਕਿਉਂ ਮਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਖਾ ਹੋਵੈ ਨਾਨਕ ਜੇ ਕੋ ਆਪਾ ਜਾਣੈ ਇੱਕ ਗਿਆ ਨ ਸੁਹੈ ਪਾਤਾਲ ਪਾਤਾਲ ਲੱਖ ਆਗਾਸਾਂ ਆਗਾਸ ਓੜ ਕੇ ਓੜ ਕਪਾਲ ਥੱਕੇ ਵੇਦ ਕਹਿਣਕ ਵਾਸ ਐਸ ਅਠਾਰਾਂ ਕਹਿਣਕ ਦੀਬਾ ਸਰੂਗ ਦਾਤ ਲਿਖਾ ਹੋਏ ਤਨ ਕੀਆ ਲਿਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਆ ਆਪੇ ਜਾਣੈ ਆਪ ਸਾਲਾਹੀ ਸਾਲਾਹੀ ਏਤੀ ਸੁਰਤਨ ਪਾਈਆ ਨਦੀਆਂ ਤੈ ਬਹਾ ਪਵੈ ਸਮੁੰਦਰ ਜਾਣੀਆ ਸਮੁੰਦ ਸਾ ਸੁਲਤਾਨ ਗ੍ਰਹ ਸਿਤੀ ਮਾਲ ਧਨ ਕੀੜੀ ਤੁਲਣਾ ਹੋਮਨੀ ਜੇਤ ਮਨੁ ਨ ਵੀਸਰੈ ਅੰਤਨ ਸਿਪਤੀ ਕਹਿਣ ਨਿਅੰਤੇ ਅੰਤਰਾ ਕਰਨਾ ਦੇ ਨਿਅੰਤੇ ਅੰਤਰਾ ਵੇਖਣ ਸੁਣ ਨਿਅੰਤੇ ਅੰਤਰ ਜਾਪੈ ਕਹਿ ਮਨ ਮੰਤ ਅੰਤਰ ਜਾਪੈ

ਕਿਆ ਬਹੁਤਾ ਹੋਵੇ ਵੱਡਾ ਸਾਹਿਬ ਹੀ ਉੱਚਾ ਥਾਉ ਉੱਚੇ ਬੜੀ ਉੱਚਾ ਨਾਉ ਇਹ ਬੜੀ ਉੱਚਾ ਹੋਊਗਾ ਗੋਏ ਤੇ ਸੁੱਚਾ ਕੋ ਜਾਣ ਸੋਏ ਜੀਵੜੇ ਆ ਜਾਣੀ ਆ ਪਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦੰਨਾ ਦਮਾਏ ਕਿਤੇ ਮੰਗਾ ਜੋਦਾ ਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਹਰ ਦੁੱਟਾ ਬੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂੜਾ ਖਾਹੀ ਖਾਏ ਕਿਤਿਆਂ ਦੂਪੂ ਸਰ ਮਾਰੇ ਪੇ ਦਾਤ ਨੀ ਦਾਤਾਰ ਬੰਦ ਕਲਾ ਸੀ ਪਾਣ ਹੋਏ ਹੋਰ ਆਖਣ ਸਕਾ ਗੋਏ ਦੇਖੋ ਖਾਏ ਗਏ ਆਖਣ ਪਾਏ ਉਹ ਜਾਣਾ ਜਿਤੀਆਂ ਮੈਂ ਖਾਏ ਆਪੇ ਜਾਣਾ ਆਪੇ ਦੇ ਆਖ ਹੈ ਸੇ ਪੇ ਕੇ ਹੀ ਗੇ

ਅਮੁੱਲ ਬਾਏ ਮੁੱਲਾ ਸਮਾਹੇ ਮੁੱਲ ਧਰਮ ਮੁੱਲ ਦੀਬਾਣ ਮੁੱਲਾ ਤੁੱਲਾ ਮੁੱਲ ਪਰਵਾਣ ਮੁੱਲ ਬਾ ਸੀਸਾ ਮੁੱਲ ਨੀਸਾਣ ਮੁੱਲਾ ਕਰਮਾ ਮੁੱਲ ਪਰਵਾ ਆ ਮੁੱਲੋ ਮੁੱਲ ਆਖਿਆ ਨਾ ਜਾਏ।

ਅੱਖ ਇਸਰੇ ਅੱਖ ਸਿੱਧੇ ਅੱਖ ਕੀਤੇ ਕੀਤੇ ਬੁੱਧ ਅੱਖ ਦਾਨਵੇ ਅੱਖ ਦੇਵ ਅੱਖ ਸੂਰ ਨਾਰ ਮੁੰਜਨ ਸੇਵ ਕੀਤੇ ਅੱਖ ਆਖਣ ਪਾਹੇ ਕੀਤੇ ਕਹਿ ਕਹਿ ਠੁੱਟ ਜਾਏ ਤੇ ਕੀਤੇ ਹੋਰ ਕਰੇ ਤਾਂ ਆਗਨ ਸਕਾ ਕੇ ਜੇ

ਸੋ ਦਰ ਕੀਹਾ ਸੂਕਰ ਕੀਹਾ ਜਿਤਵਾ ਸਰਗ ਸੰਭਾਲੇ ਵਾਜੀ ਨਾਦਾਨੀ ਕਾ ਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਭਰੀ ਸੰ ਕਹੀਣ ਕੇਤੇ ਗਾਵਣ ਹਾਰੇ ਗਾਵੈ ਤੁਹਨੂੰ ਪਾਉਣ ਬਾਣੀ ਵੈ ਸੁੰਦਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚੇਤ ਗੁਪਤ ਲਿਖ ਜਾਣੈ ਲਿਖਲੇ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਮ ਸਦਾ ਸਵਾਰੇ ਗਾਵੈ ਇੰਦੇ ਦਾਸਨ ਬੈਠੇ ਦੇਵਤੇ ਆਂਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਕਾਮਨ ਸਾਧ ਵਿਚਾਰੇ ਕਾਮਨ ਜਤੀ ਸਦੀ ਸੰਦੋਖੀ ਗਾਵੈ ਵੀਰ ਕਰਾਰੇ ਗਾਮਨ ਪੰਡਾ ਪੰਡਰ ਕੀਸਰਾ ਜੁਗ ਜੁਗ ਵੇਤਾ ਨਾਲੇ ਗਾਵੈ ਮੋਹਣੀਆ ਮਨ ਮੋਹਨਾ ਸੁਰਗਾ ਮਾਸ਼ ਪਿਆਲੇ ਗਾਮਨ ਰਤਨੀ ਪਾਏ ਤੇਰੇ ਅਣਸਰ ਤੀਰਥ ਨਾਲੇ ਗਾਵੈ ਜੂਲ ਮਾਂ ਬਲ ਸੂਰਾ ਗਾਵੈ ਖਾਣੀ ਚਾਰੇ ਗਾਵਹਿ ਖਣ ਮੰਡਲ ਵਰ ਪੰਡਾ ਕਰ ਰੱਖੇ ਤਾਰੇ ਸੇਈ ਤੁਧਰੋਂ ਗਾਵੈ ਜੂਤਰ ਬਾਵਨ ਰਤੇ ਤੇਰੇ ਪੁੱਤਰ ਸਾਲੇ ਹੋਰ ਕੇਤੇ ਕਾਮਨ ਸੇ ਮੈਂ ਚਿਤਨ ਆਮਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਨਿੰਦ ਰਚਾਈ ਰੰਗੀ ਰੰਗੀ ਭਾਤੀ ਕਾਰ ਕਰ ਜਿਨਸੀ ਮਾਇਆ ਜਿਨੇ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਹਿ ਦੀ ਵਡਿਆਈ ਜੂਤ ਬਾਬਾ ਸੋਈ ਕਰਸੀ

ਸੁਰ ਜੂਰਨ ਸੁਰਤੀ ਗਿਆਨ ਵਿਚਾਰ ਜੂਰਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੂਰ ਕਰ ਵੇਖੈ ਸੋਏ ਨਾਨਕ ਤਮਨੀ ਨਾ ਕੋਏ ਰਾਤੀ ਰੁਤੀ ਸਤੀ ਵਾਰ ਪਵਨ ਬਾਣੀ ਅਗਨੀ ਪਾਤਾ ਤੇ ਵੇ ਧਰਤੀ ਸਾਵ ਰੱਖੀ ਧਰਮਸਾਲ

ਕਾ ਚਪਕਾਈ ਉੱਥੇ ਪਾਈ ਨਾਨ ਗਇਆ ਜਪ ਜਾਏ ਧਰਮ ਖੰਡ ਕਾਈ ਧਰਮ ਗਿਆਨ ਖੰਡ ਕਾ ਆਖੂ ਕਰਮ ਕੇਤੇ ਪੌਣ ਪਾਣੀ ਵੈ ਸੰਦਰ ਕੀਤੇ ਕਾਨ ਮਹੇਸ਼ ਕੇਤੇ ਬ੍ਰਹਮਾ ਕਾਰ ਸਗਣੀ ਆ ਰੂਪ ਰੰਗ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੁੰਡਾ ਦੇ ਸਾ ਕੇਤੇ ਸਰਬਤਨਾਥ ਕੇਤੇ ਕੇਤੇ ਦੇਵੀ ਮੇਸ ਕੇਤੇ ਦੇਵਦਾਨ ਮੁੰਨ ਕੇਤੇ ਕੇਤੇ ਰੰਸ ਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾ ਨਰਿੰਦ ਕੇਤੀਆਂ ਸੁਰਤੀ ਸੇਵਾ ਕੇਤੇ ਨਾਨਕੇ ਅੰਦਰੇ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥਾ ਨਾਦ ਬਨੋਦ ਕੂਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਦਿੱਥਾ ਘਾੜ ਦਗਣੀਆ ਬਹੁਤਾਂ ਨੂੰ ਤਾਂ ਕੀਆਂ ਗਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੈ ਪਾਸ਼ੁਤਾਏ ਤਿੱਥਾ ਗੜੀਆ ਸੁਰਤ ਮਤ ਮਨ ਬੁੱਧ ਤਿੱਥਾ ਗੜੀਏ ਸੁਰਾਂ ਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥਾ ਹੋਰ ਨ ਕੋਈ ਹੋਰ ਤਿੱਥਾ ਜੂਤ ਮਹਾਂਬਲ ਸੂਰ ਤਨ ਮੈਂ ਰਾਮ ਰਿਆ ਪ੍ਰਭੂਰ ਦਿੱਤਾ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ

ਸੁਨਿਆਰ ਤਹਿਰਨ ਮਤ ਵੇਦ ਹਥਿਆਰ ਭਉ ਖਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਕੜੀਆ ਸ਼ਬਦ।

ਅਸੁਰ ਨੇਤ ਨੇਤ ਮੰਤਰਣ ਕੈ ਤਵੈ ਸਰਬਨਾਮ ਕਥਾ ਕਮਨ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਿਆਦ ਛੰਦ ਨਮਸਤਮੰ ਅਕਾਲੇ ਨਮਸਤਮੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਥਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਸ਼ੀਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੁਏਕਾ ਨਮਸਤੰ ਅਨੇਕਾ ਨਮਸਤੰ ਅਭੂਤੇ ਨਮਸਤੰ ਅਜੂਤੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸ਼ੇ ਨਮਸਤੰ ਨਿਰਵੇਸ਼ੇ ਨਮਸਤੰ ਨਿਰਦਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਤਾਤੇ ਨਮਸਤੰ ਨਿਰਕਾਤੇ ਨਮਸਤੰ ਨਿਰਤੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸ਼ੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਧਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤਰਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗੰਮੇ ਨਮਸਤਸਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸਤ ਅਜਬੇ ਅਧੇਸੰ ਅਧੇਸੇ ਨਮਸਤੰ ਅਭੇਸੇ ਨਮਸਤੰ ਨਿਰਤਾਮੇ ਨਮਸਤੰ ਨਿਰਵਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਵਰੂਪੇ ਨਮੋ ਸਰਾਪੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਾਪਾਲੇ ਨਮਸਤਸਤ ਦੇਵੈ ਨਮਸਤੰ ਅਭੀਵੈ ਨਮਸਤੰ ਅਜਨਮੇ ਨਮਸਤੰ ਸੁਬਨਮੇ ਨਮੋ ਸਰਬਗੌਨੇ ਨਮੋ ਸਰਾਪੌਨੇ ਨਮੋ ਸਰਬਰੰਗੇ ਨਮੋ ਸਰਾਪੰਗੇ ਨਮੋ ਕਾਲਕਾਲੇ ਨਮੋ ਕਾਲਕਾਲੇ ਨਮਸਤਸਤ ਦਿਆਲੇ ਨਮਸਤੰ ਅਭਰਣੇ ਨਮਸਤੰ ਅਮਰਣੇ ਨਮਸਤੰ ਜਰਾਰੰ ਨਮਸਤੰ ਕਰਤਾਰੰ ਨਮੋ ਸਰਬਤੰਦੇ ਨਮੋ ਸਦਾ ਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਆਨੰਦੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮਸਤੰ ਸੁਹਾਗੇ ਨਮੋ ਸਰਬ ਸੁਖ ਨਮੋ ਸਰਾਭੁਖ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬਦਿਆਲੇ ਨਮੋ ਸਰਬ ਪਾਲੇ ਚਾਚਰੀ ਸ਼ੰਤ ਵੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਅਧੇਹ ਹੈ ਭੇ ਹੈ ਜੀਤ ਹੈ ਪੀਤ ਹੈ ਤਰਮਾਨ ਹੈ ਦਾਨ ਹੈ ਤਰਵਰਗ ਹੈ ਸਰਗ ਹੈ ਨੀਤ ਹੈ ਨਾਦ ਹੈ ਜੀ ਹੈ ਜਾਦ ਹੈ ਅਜਨਮ ਹੈ ਬਲਨ ਹੈ ਮੂਤ ਹੈ ਭਰਨ ਹੈ ਗੰਜ ਹੈ ਪੰਜ ਹੈ ਅਚੂਜ ਹੈ ਚੰਜ ਹੈ ਅਮੀਕ ਹੈ ਰਫੀਕ ਹੈ ਅਤੰਧ ਹੈ ਮੰਦ ਹੈ ਨਿਰਬੂਜ ਹੈ ਸੂਜ ਹੈ ਅਕਾਲ ਹੈ ਅਜਾਲ ਹੈ ਅਲਾ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਨੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਸੰਭ ਹੈ ਗੰਭ ਹੈ ਜੰਭ ਹੈ

ਸਮਾਤੀ ਨਿਧਾਨੇ ਨਮੋ ਦੇਵ ਦੇਵੇ ਆਪੇ ਕੀ ਆਪੇ ਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤਾ ਨਿਰਤੇ ਨਮੋ ਨਾਰ ਨਾਦੇ ਨਮੋ ਪਾਨ ਪਾਨੇ ਨਮੋ ਬਾਰ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜੇਸ਼ਵਰੰ ਪਰਮ ਰੂਪੇ ਨਮੋ ਜੋ ਜੁਗੇਸ਼ਵਰੰ ਪਰਮ ਸਿੱਧੇ ਨਮੋ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੀ ਨਮੋ ਅਸਤ੍ਰ ਮਾਣੀ

ਸੁਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਕਰਮੇ ਨਮੋ ਰੋਹਰਤਾ ਨਮੋ ਰਾਰੂਪੇ ਨਮੋ ਸਾਹ ਨਮੋ ਭੂਪੇ ਨਮੋ ਦਾਨ ਦਾਨੇ ਨਮੋ ਮਰਮਾਨੇ ਨਮੋ ਰੋਗ ਰੋਗੇ ਨਮਸਤੰ ਇਸ਼ਨਾਨ ਨਮੋ ਮੰਤਰ ਮੰਤਰੰ ਨਮੋ ਜਨ ਜੰਤਰੰ ਨਮੋ ਸ਼੍ਰੀਸ਼ਟੇ ਨਮੋ ਤਨ ਤੰਤਰੰ ਸਦਾ ਸਚਿਦਾਨੰਦ ਸਰਵੰ ਵਰਣਾਸੀ ਆਨੂਪੇ ਆਰੂਪੇ ਸਮਸਤੰ ਨਿਵਾਸੀ ਸਦਾ ਸਿੱਧਦਾ ਬੁੱਧਦਾ ਬ੍ਰਿਧ ਕਰਤਾ ਅਦੋ ਉਰਦਾ ਅਰਦੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪੁਰੋਸ਼ ਪਾਲੰ ਸਦਾ ਸਰਬਦਾ ਸਿਧਾਤਾ ਦਿਆਲੰ

ਸਿਧੰ ਨਿਵਾਸੀ ਚਿਰ ਪ੍ਰਸ਼ੰਤ ਪ੍ਰਸਾਦ ਅੰਮ੍ਰਿਤ ਕਰਮੀ ਅੰਮ੍ਰਿਤ ਧਰਮੀ ਅਖਲ ਜੋਗੀ ਅਚਲ ਭੋਗੀ ਅਚਲ ਰਾਜੀ ਅਟਲ ਸਾਜੇ ਅਖਲ ਧਰਮੰ ਆਲਾ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਪਾਨੀ ਸਰਬੰਗ ਮਾਨੀ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਬੁਧਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਬੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੂਵਾਲ ਸ਼ੰਤ ਪ੍ਰਸਾਦ ਆਦਿ ਰੂਪਨ ਆਦਿ ਰੂਪ ਅਨਾਦ ਮੂਰਤ ਅਜੂਨ ਪੁਰਖਾ ਪਾਰ ਸਰਮਾਨ ਧਰਮਾਨ ਦੇ ਭੇਵਾਦ ਉਦਾਰ ਸਰਬ ਪਾਲ ਸਰਬ ਕਾਲਕ ਸ

ਨਾਮ ਕਾਮਹੀਨ ਪੇ ਧਾਮ ਹੂ ਨ ਜਾਏ ਸਰਮਾ ਸਰਬਤਰ ਮਾਂ ਸਦਾ ਮਾਨਤਾਏ ਏਕ ਮੂਰਤਨ ਏ ਦਰਸ਼ਨਾ ਕੀਨ ਰੂਪਨ ਏਕਾ ਖੇਲ ਖੇਲਾ ਖੇਲ ਖੇਲਣੇ ਅੰਤ ਕੋ ਹਰੇਕ

ਸੰਯੁਕਤ ਅਕਾਲ ਪੁਰਖ ਆਦੇਸਾ ਧਰਮ ਧਾਮ ਸੋ ਬ੍ਰਹਮ ਰੈ ਭੂਤ ਲਖ ਬੇਸ ਅੰਗ ਰਾ ਨਾਨੰਗ ਜਾਕੈ ਜਾਤ ਪਾ ਨਾਨਾਮ ਗਰਭ ਗੰਜਾ ਦੁਸ਼ਟ ਪੰਜਨ ਮੁਦਾਏ ਕਾਮ ਆਪ ਰੂਪ ਅਮੀਕ ਅਨ ਉਸਤਤਾ ਏ ਪੁਰਖ ਵਧੂਤਾ ਗਰਭ ਗੰਜਨ ਸਰਾ ਭੰਜਨ ਆਦ ਰੂਪ ਅਸੂਤਾ ਅੰਗਹੀਨ ਭੰਗ ਨਾਤਮ ਏ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ ਸਰਬ ਗੰਦਾ ਸਰਬ ਹੰਦਾ ਸਰਬ ਦੇਨ ਭੇਖਾ ਸਰਬ ਸ਼ਾ ਨਾ ਜਾਣਹੀ ਜੈ ਰੂਪ ਰੰਗਾ ਰੇਖ ਪਰਮ ਵੇਦ ਪੁਰਾਣ ਜਾ ਕੇ ਨੇਤ ਪਾ ਨੇਤਾ ਘੂੜ ਸਿੰਬਰਾ ਸ਼ਾਸਤਰ ਲਾਇਆ ਵੀ ਵਾਚੇਤਾ ਮਧੂ ਭਾਰ ਸ਼ੰਤ ਵੈ ਪ੍ਰਸਾਦ ਗੁਣ ਗਣ ਉਦਾਰ ਮਹਿਮਾ ਅਪਾਰ ਆਸਨ ਅਪੰਗ ਉਪਮਾ ਅਨੰਗ ਅਨੁਭਵ ਪ੍ਰਕਾਰ ਨਿਰਦਿ

ਅਕਾਮੇ ਭੁਜੰਗ ਭਰਿਆ ਰਿਸ਼ੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਵਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ।

ਅਜਨਮੰ ਅਜਾਇ ਨਾ ਚਿੱਤਰਾ ਨਾ ਮਿੱਤਰਾ ਪਰੇਹ ਪਵਿੱਤਰਾ ਪ੍ਰਥੀਸ ਆਦਿਸ ਆਦ੍ਰਿਸ ਆਕ੍ਰਿਸ ਭਗਵਤੀ ਸ਼ੰਵ ਪ੍ਰਸਾ ਕਥਤੇ ਕੇ ਆ ਛਿਜ ਦੇਸਾ ਕੇ ਆ ਭਿਜ ਭੇਸਾ ਕੇ ਆ ਗੰਜ ਕਰਮੈ ਕੇ ਆ ਭੰਜ ਪਰਮੈ ਕੇ ਆ ਭਿਜ ਲੋਕੈ ਕੇ ਆ ਦਿਤ ਸੁਕੈ ਕੇ ਅਵਧੂਤ ਵਰਣੈ ਕੇ ਵਿਭੂਤ ਕਰਨੈ ਕੇ ਰਾਜੰ ਪ੍ਰਭਾ ਹੈ ਕੇ ਧਰਮੰ ਤੁਜਾ ਹੈ ਕੇ ਆਸ਼ੋਕ ਵਰਣੈ ਕੇ ਸਰਵਾਯ ਵਰਣੈ ਕੇ ਜਗਤੰ ਕ੍ਰਿਤੀ ਹੈ ਕੇ ਛਤਰੰ ਛਤਰੀ ਹੈ ਕੇ ਬ੍ਰਹਮੰ ਸਰੂਪੈ ਕੇ ਅਨੁਪਾਨੂਪੈ ਕੇ ਆਦਾ ਦੇਵ ਹੈ ਕੇ ਆਪ ਭੀਮ ਹੈ ਕੇ ਚਿਤਰੰਗ ਬਹੀਨਾ ਕੇ ਕਾ ਦੀਨਾ ਕੇ ਰੋਜੀ ਰਜਾਕੈ

ਆਂਦਾ ਕਿ ਰਾਜ ਕਰ ਰਹੀਮ ਹੈ, ਕਿ ਕਰਮੰ ਕਰੀਮ ਹੈ, ਕਿ ਸਰਬੰਗ ਕਰੀ ਹੈ, ਕਿ ਸਰਬੰਗ ਦਰੀ ਹੈ, ਕਿ ਸਰਵਤਰ ਮਾਨਿਆ, ਕਿ ਸਰਵਤਰ ਦਾਨਿਆ, ਕਿ ਸਰਵਤਰ ਗਾਉਣੇ, ਕਿ ਸਰਵਤਰ ਪਾਉਣੇ, ਕਿ ਸਰਵਤਰ ਦੇਸਾ, ਕਿ ਸਰਵਤਰ ਭੇਸਾ, ਕਿ ਸਰਵਤਰ ਰਾਜਾ, ਕਿ ਸਰਵਤਰ ਸਾਜਾ, ਕਿ ਸਰਵਤਰ ਦੀਨਾ, ਕਿ ਸਰਵਤਰ ਨੀਨਾ, ਕਿ ਸਰਵਤਰ ਜਾਹੋ, ਕਿ ਸਰਵਤਰ ਪਾਹੋ, ਕਿ ਸਰਵਤਰ ਦੇਸਾ, ਕਿ ਸਰਵਤਰ ਭੇਸਾ, ਕਿ ਸਰਵਤਰ ਕਾਲਾ, ਕਿ ਸਰਵਤਰ ਪਾਲਾ, ਕਿ ਸਰਵਤਰ ਹੰਤਾ, ਕਿ ਸਰਵਤਰ ਗੰਤਾ, ਕਿ ਸਰਵਤਰ ਭੇਖੀ, ਕਿ ਸਰਵਤਰ ਭੇਖੀ, ਕਿ ਸਰਵਤਰ ਕਾਜਾ, ਕਿ ਸਰਵਤਰ ਰਾਜਾ, ਕਿ ਸਰਵਤਰ ਸੁਖ, ਕਿ ਸਰਵਤਰ ਭੁੱਖ, ਕਿ ਸਰਵਤਰ ਤ੍ਰਾਣ, ਕਿ ਸਰਵਤਰ ਪ੍ਰਾਣ, ਕਿ ਸਰਵਤਰ ਦੇਸਾ, ਕਿ ਸਰਵਤਰ ਬੇਸਾ, ਕਿ ਸਰਵਤਰ ਮਾਨਿਆ ਸਦਾ ਪ੍ਰਧਾਨਿਆ, ਕਿ ਸਰਵਤਰ ਜਾਪਿਆ, ਕਿ ਸਰਵਤਰ ਤਾਪਿਆ, ਕਿ ਸਰਵਤਰ ਭੰਨ, ਕਿ ਸਰਵਤਰ ਮਨ, ਕਿ ਸਰਵਤਰ ਇੰਦਰ, ਕਿ ਸਰਵਤਰ ਚੰਦਰ, ਕਿ ਸਰਬੰਗ ਕਲੀਮ, ਕਿ ਪਰਮੰਗ ਫਹੀਮ, ਕਿ ਆਕਲ ਅਲਾਮ, ਕਿ ਸਾਹਿਬ ਕਲਾਮ, ਕਿ ਹੁਸਨਲ ਵਜੂ ਹੈ, ਤਮਾਮ ਦਰਜੂ ਹੈ, ਹਮੇਸ਼ਰ ਸਲਾਮ, ਸਲੀਖਤ ਮੁਦਾਮ, ਗਨੀਮਲ ਸ਼ਿਕਸ਼ਤੇ, ਗਰੀਬਲ ਪਰਸਤੈ, ਬਿਲੰਦਲ ਮਕਾਨ, ਜਮੀਨਦਲ ਜਮਾਨਾ, ਤਮੀਜਲ ਤਮਾਮ, ਰਜੂਅਲ ਨਿਧਾਨ, ਹਰੀਫਲਾ ਜੀਮ, ਰਜਾਇਕ ਜਕੀਨਾ, ਨੇਕੁਲ ਤਰੰਗ ਹੈ, ਭੀਦ ਹੈ, ਪੰਗ ਹੈ, ਅਜੀਜਨ ਨਵਾਜ ਹੈ, ਗਨੀਮੁਲ ਖੇਰਾਜ ਹੈ, ਨੇਰ ਉਗਤਾ ਸਰੂਪ ਹੈ, ਤ੍ਰੇ ਮੁਕਤਾ ਬਭੂਤਾ, ਪ੍ਰਭੁਗਤਾ ਪ੍ਰਭਾ ਹੈ, ਸੁਜੁਗਤਾ ਸੁਦਾ ਹੈ, ਸਦਾ ਸਰੂਪ ਹੈ, ਭੇਦੀ ਅਨੂਪ ਹੈ, ਸਮਸਤੋ ਪਰਾਜ ਹੈ, ਸਦਾ ਸਰਬਸਾਜ ਹੈ, ਸਮਸਤ ਸਲਾਮ ਹੈ, ਸਦਾ ਭਲਾ ਕਾਮ ਹੈ, ਨਿਰਬਾਧ ਸਰੂਪ ਹੈ, ਗਾਧ ਹੈ, ਅਨੂਪ ਹੈ, ਓਅੰਗਾਧ ਰੂਪੇ, ਅਨਾਦ ਸਰੂਪ ਹੈ, ਅਨੰਗੀ ਅਨਾਮੇ, ਤ੍ਰਭੰਗੀ ਤ੍ਰਕਾਮੇ, ਤ੍ਰਵਰਗੰ ਤ੍ਰਬਾਧੇ, ਅਗੰਜੇ ਅਗਾਧੇ, ਸਵੰਗ ਸਰਵਾਗੇ, ਸੁ ਸਰਬਾਨੁਰਾਗੇ, ਤ੍ਰੇ ਭੁਗਤਾ ਸਰੂਪ ਹੈ, ਸ਼ਿਜ ਹੈ, ਸ਼ੂਦ ਹੈ, ਕਿ ਨਰਕੰ ਪ੍ਰਣਾਸ ਹੈ, ਪ੍ਰਤੀ ਪ੍ਰਭਾਸ ਹੈ,

ਸਰਵੰ ਖਿਆਤਾ ਸਰਵੰ ਗਿਆਤਾ ਸਰਵੰ ਹਰਤਾ ਸਰਵੰ ਕਰਤਾ ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਕਰਮਾ ਸਰਵਾਂ ਧਰਮਾਂ ਸਰਵਾਂ ਨਿਵਤਾ ਸਰਵਾਂ ਮੁਕਤਾ ਰਿਸ਼ਾਵਲ ਛੰਦ ਤਵੈ ਪ੍ਰਸਾਦ ਨਮੋ ਨਰਕਨਾਸੇ ਸਦੈਵੰ ਪ੍ਰਕਾਸੇ ਅਨੰਗੰ ਸਰੂਪੇ ਅਭੰਗੰ ਵਿਭੂਦੇ ਪਰਮਾਥੰ ਪਰਮਾਥੇ ਸਦਾ ਸਰਵਸਾਥੇ ਅਗਾਧ ਸਰੂਪੇ ਨਿਰਭਾਵ ਵਿਭੂਦੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੋਤਰੈ ਨਾ ਪੁੱਤਰੈ ਨਾ ਸੱਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਿਰਸਾਕੰ ਸਰੀਕੈ ਮਿਤੋ ਮੀਕੈ ਸਦੈਵੰ ਪ੍ਰਭਾਹੈ ਅਜੈ ਹੈ ਅਜਾ ਹੈ ਭਗਵਤੀ ਸ਼ੰਤੈ ਪ੍ਰਸਾਦ ਕੇ ਜਾਹਰ ਹਜੂਰ ਹੈ ਕੇ ਹਾਜਰ ਹਜੂਰ ਹੈ ਮੇਸਰ ਸਲਾਮ ਹੈ ਸਮਸਤਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਸੰ ਚਲਾਗ ਹੈ ਕੇ ਕਾਮਲਾ ਕਰੀਮ ਹੈ ਕੇ ਰਾਜ ਕਰਹੀਮ ਹੈ ਕੇ ਰੋਜੀ ਦੇਹਾਂਦ ਹੈ ਕੇ ਰਾਜ ਕਰ ਹਿੰਦ ਹੈ ਕਰੀਮ ਕਮਾਲ ਹੈ ਕੇ ਸੰ ਜਮਾਲ ਹੈ ਗਨੀ ਮੁਲਖ ਰਾਜ ਹੈ ਗਰੀਬ ਨਵਾਜ ਹੈ ਹਰੀ ਫੁਲ ਸ਼ਿਕਨ ਹੈ ਰਾਸਲ ਵਿਕਨ ਹੈ ਕਲੰਕੰ ਪ੍ਰਣਾਸ ਹੈ ਸਮਸਤਲ ਨਿਵਾਸ ਹੈ ਗੰਜਲ ਅਗਨੀਮ ਹੈ ਰਜਾਇ ਗਰਹੀਮ ਹੈ ਸਮਸਤਲ ਜੁਬਾ ਹੈ ਕੇ ਸਾਹਿਬ ਕਿਰਾ ਕੇ ਨਰਕੰ ਪ੍ਰਣਾਸ ਹੈ ਬਹਿਸਤਲ ਨਿਵਾਸ ਹੈ ਕਿ ਸਰਬਲ ਗਵਨ ਹੈ ਮੇਸਰਬੰਧ ਹੈ

ਜੁੜਦਾ ਜਮਾਲ ਹੈ ਕੀ ਅਚਨ ਕੀ ਅਚਨੰਗ ਪ੍ਰਕਾਸ਼ ਹੈ ਮਤੋ ਸਵਾਸ ਹੈ ਕੀ ਅਜਬਾ ਸਰੂਪ ਹੈ ਕਿ ਮਤੋ ਬਬੂਦਾ ਕਿ ਮਤੋ ਬਸਾ ਹੈ ਕਿ ਆਤਮ ਪ੍ਰਭਾ ਹੈ ਕੀ ਅਚਨੰਗ ਅਨੰਗ ਹੈ ਕਿ ਮਤੋ ਅਭੰਗ ਹੈ ਮਧੂ ਭਾਰ ਛੰਦ ਵੈ ਪ੍ਰਸਾਦ ਮਨ ਮਨ ਭਰਨਾ ਗੁਣ ਗਨ ਮਦਾਮ ਅਰਭਰਿਆ ਗੰਜ ਹਰਨ ਪ੍ਰਭੰਜ ਆਨ ਗਨ ਪ੍ਰਣਾ ਮਨਮਸਲਾ ਹਰਨਰਿਆ ਖੰਡ ਬਰਨਰਿਆ ਮੰਡ ਅਨਭਵ ਅਨਾਸ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾ ਜਲ ਥਲ ਮੁਦਾਮ ਅਨਸ਼ਿਦ ਅੰਗ ਯਸਨਿਆ ਪੰਗ ਉਪਮਾ ਅਪਾਰ ਗਤਮ ਦੁਦਾਰ ਜਲ ਥਲ ਅਮੰਡ ਦਿਸਵੇ ਅਪੰਡ ਜਲ ਥਲ ਮਹੰ ਦਿਸਵੇ ਬੇਅੰਤਾ

ਘਰ ਘਰ ਭਰਨਾ ਚੇਤਰਨਾ ਅਨੁਸਿਜਗਾ ਆਦਿ ਜਨਾਬਾਦ ਝੰਜਗਾ ਅਤੇ ਅੰਦਰੰਜਬਾਦ ਅਣਟੁੱਟ ਭੰਡਾਰ ਅਣਠਟਿਆ ਪਾਰ ਆਦੀਠ ਧਰਮ ਆਟੀਠ ਕਰਮ।

ਘਾਲੀ ਹੈ, ਕਲ ਖੰਡਨ ਹੈ, ਮੈਂ ਮੁੰਡਨ ਹੈ, ਜਗਤੀਸ਼ਵਰ ਹੈ, ਪਰਮੇਸ਼ਵਰ ਹੈ, ਕਲ ਕਾਰਨ ਹੈ, ਸਰਬ ਵਾਰਨ ਹੈ, ਤ੍ਰਿਤ ਕੇ ਧਰਨ ਹੈ, ਜਗ ਕੀ ਕਰਨ ਹੈ, ਮਨ ਮਾਨੀਏ ਹੈ, ਜਗ ਜਾਨੀਏ ਹੈ, ਸਰਬੰਬਰ ਹੈ, ਸਰਬੰਕਰ ਹੈ, ਸਰਬਪਾਸੀਏ ਹੈ, ਸਰਬਨਾਸੀਏ ਹੈ, ਕਰੁਣਾਕਰ ਹੈ, ਵਿਸ਼ਵੰਬਰ ਹੈ, ਜਗਤੀਸ਼ਵਰ ਹੈ, ਬ੍ਰਹਿਮੰਡਸ ਹੈ, ਖਲਖੰਡਸ ਹੈ, ਪਰਤੇ ਪਰ ਹੈ, ਕਰੁਣਾਕਰ ਹੈ,

ਧਰਨੀ ਤ੍ਰਿਤ ਹੈ, ਅਮਿਤ ਬੇਸੁਰ ਹੈ, ਪਰਮੇਸੁਰ ਹੈ, ਅਕ੍ਰਿਤਾ ਕ੍ਰਿਤ ਹੈ, ਮ੍ਰਿਤਾ ਮ੍ਰਿਤ ਹੈ, ਅਜਬਾ ਕ੍ਰਿਤ ਹੈ, ਮ੍ਰਿਤਾ ਮ੍ਰਿਤ ਹੈ, ਨਰਨਾਇਕ ਹੈ, ਖਲਕਾਇਕ ਹੈ, ਵਿਸ਼ਵੰਬਰ ਹੈ, ਕਰੁਣਾਲੇ ਹੈ, ਨ੍ਰਿਪ ਨਾਇਕ ਹੈ, ਸਰਪਾਇਕ ਹੈ, ਪਾਪੰਜਨ ਹੈ, ਰਗੰਜਨ ਹੈ, ਰਿਪਤਾਪਨ ਹੈ, ਜਪਜਾਪਨ ਹੈ, ਅਕਲੰਕ੍ਰਿਤ ਹੈ, ਸਰਬਾਕ੍ਰਿਤ ਹੈ, ਕਰਤਾ ਕਰ ਹੈ, ਹਰਤਾ ਹਰ ਹੈ, ਪਰਮਾਤਮ ਹੈ, ਸਰਬਾਤਮ ਹੈ, ਆਤਮ ਬਸ ਹੈ, ਜਸ ਕੇ ਜਸ ਹੈ, ਭੁਜੰਗ ਪ੍ਰਿਆ ਰਿਸ਼ਾਂਦ, ਨਮੋ ਸੂਰ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰਿੰਦਰੇ, ਨਮੋ ਅੰਧਕਾਰੇ, ਨਮੋ ਤੇ ਤੇਜੇ, ਨਮੋ ਮ੍ਰਿੰਦ ਮ੍ਰਿੰਦੇ, ਨਮੋ ਬੀਜ ਬੀਜੇ, ਨਮੋ ਰਾਜ ਸੰਤਾਨ ਸਿੰਘ ਸ਼ਾਂਤ ਰੂਪੇ, ਨਮੋ ਪਰਮ ਤਤੰਗਾ ਤਤੰਗ ਸਰੂਪੇ, ਨਮੋ ਯੋਗ ਯੋਗੇ, ਨਮੋ ਗਿਆਨ ਗਿਆਨੇ, ਨਮੋ ਮੰਤਰ ਮੰਤਰੇ, ਨਮੋ ਧਿਆਨ ਧਿਆਨੇ, ਨਮੋ ਜੁਧ ਜੁਧੇ।

ਸਵਈਏ ਸਰਾਭਗ ਸੁਧ ਸਮੂਹ ਸਧਾਨ ਕੇ ਦੇਹ ਫਿਰਿਓ ਘਰ ਯੁਗ ਜਤੀ ਕੇ ਸੂਰ ਸਰਾਰਦਨ ਸੁਧ ਸੁਧਾਰਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹਿਦੇਸ਼ ਕੋ ਦੇਖ ਰਿਓ ਮਰ ਕੂ ਨ ਦੇਖੀਏ ਪਾਂ ਪਤੀ ਕੇ ਸ਼੍ਰੀ ਭਗਵਾਨ ਕੇ ਪਾਏ ਕਿਰਪਾ ਉਤੇ ਏਕ ਰਤੀ ਮਿਨ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗਾ ਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਿਕੂ ਦਤਾ ਭਾਉਣ ਕੇ ਕੌਣ ਕੋ ਜਾਤਨ ਵਾਰੇ ਪਾਰੀ ਭੁਜਾਨ ਕੇ ਪੂਪ ਬਨੀ ਬੇਦਾ ਨਿਆਮਤ ਸੀਸ ਨ ਜਾਤ ਵਿਚਾਰੇ ਤੇ ਪੈਤਾ ਕਾਂ ਬੈ ਪੂਪ ਅੰਤ ਕੋ ਨੰਗੇ ਹੀ ਪਾਏ ਪਦਾਰੇ ਜੀਤ ਫਿਰੈ ਸਭਦੇ ਦਸਾਨ ਕੋ ਬਾਜ ਢੂ ਮਿਰਦੰਗ ਨੰਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਪੂਤ ਭਵਿੱਖ ਭਵਾਨ ਕੇ ਪੂਬਤ ਕੌਣ ਗਣੇ ਨੀ ਜਾਤ ਵਿਚਾਰੇ ਸ਼੍ਰੀ ਪਾ ਸ਼੍ਰੀ ਭਗਵਾਨ ਭਜੇ ਬਿਨਾ ਅੰਤ ਕਉ ਅੰਤ ਕੇ ਤਾਮ ਸਦਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੀ ਮਾਨੇਕ ਬਸੀਖਾ ਭੇਦ ਪੁਰਾਣ ਕਦੇਵ ਕੁਰਾਨ ਜਮੀਨ ਜਮਾਨ ਸਬਾਨ ਕੇ ਪੀਖਾ ਪੌਣਾ ਹਾਰ ਜਤੀ ਜਾਤਾ ਸਭਾ ਸੁਚਾਰ ਹਜ਼ਾਰ ਕਦੇਖਾ ਸ਼੍ਰੀ ਭਗਵਾਨ ਭਜੇ ਮਿਨ ਭੂਪਤ ਏਕ ਰਤੀ ਮਿਨ ਏਕ ਨ ਲੇਖਾ ਸੁਧ ਸਿਪਾਦ ਅਨੰਦ ਬਾਸੁ ਸਾ ਸੁਨੰਦਰ ਜਾਨ ਦਲੈਂਗੇ ਭਾਰੀ ਘੁਮਾਨ ਭਰੇ ਮਨ ਮੈਂ ਕਰ ਪਰਬਤ ਪੰਖਾ ਹਲੇ ਨਾ ਹਲੈਂਗੇ ਤੂਰਾ ਰੀਨ ਮਰੂਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ਼੍ਰੀ ਪਾ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਰ ਜਹਾਂ ਨਿਦਾਨ ਚਲੈਂਗੇ ਬੀਰਾ ਪਾਰ ਬਡੀ ਬਰਿਆਰ ਬਚਾਰ ਸਾਰ ਕੀ ਧਾਰ ਪਛਈਆ ਤੂਰਤ ਦੇਸ਼ ਮਲਿੰਦ ਮਵਾਸਨ ਮਤ ਇਕ ਜਾਣ ਕੇ ਮਾਨ ਮਲਈਆ ਘੜੇ ਗੜਾਨ ਕੇ ਤੂੜ ਨਹਾਰ ਸੁਬਾਤਨ ਹੀ ਚਕ ਚਾਰ ਲਵਈਆ ਸਾਹਿਬ ਸ਼੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨ ਵਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਥ ਪੈਂਗੇ ਪੁਨ ਪਰਤਾਪਨ ਬਾੜ ਜਾਇ ਤੁਨ ਪਾਪਨ ਗੇ ਬਾ ਪੁੰਜ ਖਪੈਂਗੇ ਸਾਰ ਸਮੂਹ ਪ੍ਰਸੰਨ ਫਿਰੈ ਜਗ ਛਤਰ ਸਵੈ ਵਲੋ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਤਬ ਜੌਂ ਤਰਲੋਕ ਰਾਜ ਕਰੇਂਗੇ ਕੋਟ ਸ਼ਨਾਨ ਗਜਾਦ ਕਦਾਨ ਨੇ ਸੁਅੰਬਰ ਸਾਜ ਬਰੇਂਗੇ ਬ੍ਰਹਮ ਮਹੇਸਰ ਬਿਸਨ ਸਚੀ ਪਤਾ ਅੰਤ ਬਸੇ ਜਾਂ ਵਾਪ ਰਹੇਂਗੇ ਜੇ ਨਰ ਸ਼੍ਰੀ ਪਦ ਕੇ ਪ੍ਰਸਹ ਭਗਤੇ ਨਰ ਫਿਰਨਾ ਦੇ ਤਰੇਂਗੇ

ਸੇਵਾ ਸੇਵਕ ਸੇਕਾ ਹਮਾਰੇ ਤਾਰੀਆ ਚੁੰਚਨ ਸਤਨ ਹਮਾਰੇ ਮਾਰੀਆ ਆਪ ਹਾਦਾ ਮਦੇਵ ਮਰੀਆ ਮਰਨ ਕਾਲ ਕਾਤਰਾ ਨਮਰੀਆ ਜੋ ਸਦਾ ਹਮਾਰੇ ਪਛਾ ਸ਼੍ਰੀਆ ਤੁਜੂ ਕਰੀ ਹੋ ਰੱਛਾ ਰਾਹ ਲੇ ਹੂੰ ਰਾਖਨ ਹਾਰੇ ਸਾਹਿਬ ਸੰਸਾਏ ਪਿਆਰੇ

ਸੰਦਾ ਸੰਦਰ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਹੀ ਪੀਰ ਪਛਾਨਾ, ਕੜ ਕੜ ਕੇ ਪੜ ਪੜ ਕੀ ਜਾਨਾ। ਜਬਦ ਕਰਾ ਕਰਾ ਕਰਤਾਰਾ, ਪ੍ਰਜਾ ਤਰਤਵ ਦੀ ਅਪਾਰਾ। ਜਬ ਆਕਰਖ ਕਰਤ ਹੋ ਕਬਹੂ, ਤੁੰਬੈ ਮੰਤ ਦੇ ਤਰ ਸਭ ਹੂੰ। ਜੇਤੇ ਬਦਨ ਸਿਹਟ ਸਭ ਤਾਰੈ, ਆਪੇ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇਰਾ ਨਿਰਾਲਮ, ਜਾਨਤ ਬੀਤ ਬੀਤ ਅਰਿਆਲਮ। ਨਿਰੰਕਾਰ ਨਿਰਭਕਾਰ ਨਿਰਲੰਬ,

ਸਾਰਾ ਕਿਹੇ ਬਿਧ ਸਜਾ ਪ੍ਰਥਮ ਸੰਸਾਰਾ ਏਕਾ ਰੂਪਾ ਨੂ ਸਰੂਪਾ ਰੰਗ ਕਾ ਭਇਓ ਰਾਵ ਕਹੀ ਬੂਪਾ ਅੰਡਾ ਜੀ ਰਜਸੇ ਤਜਕੀਨੀ

ਦੁਸ਼ਟ ਜਤੇ ਉਠਵਤ ਉਤਪਾਤਾ ਸਗਲ ਮਲੇਸ਼ ਕਰੂਰਨ ਕਾਤਾ ਜੇ ਆਤ ਉਦਵ ਸ਼ਰਣੀ ਪਰੇ ਤਨਕਾ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਮਨ ਪਾਪਰੇ ਤੇ ਹਾਰੇ ਤਨਕੇ ਤੁਮ ਸੰਗੜ ਸਭਟਾਰੇ।

ਵਸਿਆ ਜਨੀ ਇੱਛਾ ਸਾ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੂ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਰਕਾਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਕਰ ਧਾਰੀਆ ਪੰਚ ਦੂਤ ਵਸ ਕੀਤੇ ਕਾਲ ਕੰਡਕ ਮਾਰਿਆ ਤੁਰ ਕਰਮ ਪਾਇਆ ਤੁਰ ਜਨ ਕਾਉ ਸੇ ਨਾਮ ਕਹਿ ਲਾਗੇ ਕਹਿ ਨਾਨਕ ਤੈ ਸੁਗੋਵਾ ਤੇਤਾ ਕਰ ਅਨਹਦ ਵਾਜੇ।

ਸੱਚੀ ਬਾਣੀ ਕਹਿ ਨਾਨਕ ਸੁਣੋ ਸੰਦੋ ਕਥਿਓ ਕਥ ਕਹਾਣੀ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਨੇਤ ਪਰਮ ਬੁਲਾਇਆ ਮਾਇਆ ਤਮੋਣੀ ਤਨੈ ਕੀਤੀ ਜਿਨ ਠਗੋਲੀ ਪਾਈਆ ਕੁਰਬਾਨ ਕੀਤਾ ਦਸਾ ਮਿੱਟੂ ਦਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸਤਿ ਸੰਭਾਲੇ

ਅੰਦਰ ਹੀ ਅੰਮ੍ਰਿਤ ਖੋਜਦੇ। ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਜੀ ਅਜੰਦ ਸਤ ਉਦ ਪਾਏ ਵੇ ਪ੍ਰਸ਼ਨ ਆਇਆ, ਲਾਭ ਲੋਭ ਅੰਕਾ ਚੁੱਕਾ ਸਤਿਗੁਰੂ ਭੱਲਾ ਪਾਇਆ। ਕਹਿ ਨਾਨਕ ਜਿਸਨੂੰ ਆ ਤੁੱਠਾ, ਤਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ।

ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ ਪਵਿੱਤਰ ਹੋਏ ਸੇ ਜਨਾ ਜਿੰਨੀ ਹਰਦਿਆਇਆ ਹਰ ਧਿਆਇਆ ਪਵਿੱਤਰ ਹੋਏ ਗੁਰਮਾਨਣੀ ਧਿਆਇਆ ਪਵਿੱਤਰ ਮਾਤਾ ਪਿਤਾ ਕੁਟੰਬ ਸਹਿ ਸਿਉਂ ਪਵਿੱਤ ਸੰ ਸਵਾਈਆ ਕਹਿੰਦੇ ਪਵਿੱਤਰ ਸੁਣਦੇ ਪਵਿੱਤਰ ਸੇ ਪਵਿੱਤਰ ਜਿੰਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤਰ ਜਿੰਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿ ਨਾ ਉਪਜੈ ਮਨ ਸਹਿ ਜੀ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸੇ ਜੀਉ ਮਲੀਨ ਹੈ ਕਿ ਸੰਜਮ ਤੂਤਾ ਜਾਏ

ਸਤਿਗੁਰ ਦੇ ਕਰਨੀ ਕਮਾਣੀ, ਕੂੜ ਕੀਸੇ ਪਹੁੰਚਾ ਨਾਹੀ, ਮਨਸਾ ਸਾਸ ਮਾਣੀ, ਜਨਮ ਰਾਂਝਨ ਖੱਟਿਆ ਭਲੇ ਸੇਵਨ ਜਾਰੇ, ਕਹ ਨਾਨਕਾ ਜਨਮ ਨਿਰਮਲਾ, ਸਦਾ ਰਹੇ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਰਬ ਸਿੱਖ ਕੋਈ ਜਿਉ ਰਹਿ ਗੁਰੂ ਨਾਲੇ, ਗੁਰ ਕੈ ਚਰਨ ਹਿਰਦੈ ਤੇ ਆਏ ਅੰਤਰੇ ਆਤਮਾ ਸੰਭਾਲੇ।

ਤੇ ਬੇਮੁਖੋ ਵਾ ਮਨ ਸਰਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥਾ ਕੋਈ ਪੁੱਛਾ ਬਬੇਕੀਆਂ ਜਾਏ ਅਨੇਕ ਜੂਨੀ ਭਰਮੇ ਆਵੈ ਮਨ ਸਰਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾ ਚਰਨੀ ਸਤਿਗੁਰ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਮਨ ਸਰਗੁਰ ਮੁਕਤ ਨਾ ਪਾਏ ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ।

ਤੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁਨਪਾ ਵਿਚਾਰ ਦੇ ਤੱਤਾ ਸਾਰਣ ਜਾਣੀ ਤੱਤਾ ਸਾਰਣ ਜਾਣੀ ਗੁਰੂ ਬਾਜੋਂ ਤੱਤਾ ਸਾਰਣ ਜਾਣੀ ਤੇਹੀ ਗੁਣੀ ਸੰਸਾਰ ਭ੍ਰਮ ਸੁੱਤਾ

ਕਿਉਂ ਭਜਨ ਸਕੀ ਜਿਸਨੂੰ ਆਪਣੀ ਨਵਲਾਵਾ ਆਪਣੀ ਨਵਿਆ ਪੇਲਾਏ ਗੁਰਮਾਂ ਸਦਾ ਸੰਭਾਲੀਐ ਕਹਿ ਨਾਨਕੀ ਬਣਦਾਤਾ ਸੋ ਕਿਉਂ ਮਨੋ ਵਸਾਰੀਐ ਜੈ ਸੀ ਆਗਨ ਉਦਰ ਮੈਂ ਤੈ ਸੀ ਬਾਰ ਮਾਇਆ ਮਾਇਆ ਨੂੰ ਸਭ ਇੱਕੋ ਜਿਹੀ ਕਰਤਾ ਖੇ ਦਰਚਾਇਆ ਜੰਦ ਬਾਣਾ ਤਾਂ ਜੰਮਿਆ ਪ੍ਰਭਾ ਫੁੱਲਾ ਪਾਇਆ ਲਿਵ ਛੁੜਕੀ ਨਕੀ ਤ੍ਰਿਣਾ ਮਾਇਆ ਮਨ ਵਰਤਾਇਆ ਇਹ ਮਾਇਆ ਜੇਤ ਹਰ ਵਿਸਰਾਇਆ ਮੋਹ ਜੇ ਪਾ ਦੂਜਾ ਲਾਇਆ ਕਹਿ ਰਾਨੁ ਗੁਰ ਪ੍ਰਸਾਦੀ ਜਿੰਨਾ ਲਵਲਾਗੀ ਤਿਨ ਵਿੱਚੇ ਮਾਇਆ ਪਾਇਆ ਹਰਿ ਆਪ ਅਮੁੱਲਕ ਹੈ ਮੁਲਣਾ ਪਾਇਆ ਜਾਏ ਮੁਲਣਾ ਪਾਇਆ ਜਾਏ ਕਿਸੈ ਵਿੱਟੂ ਰਹੇ ਲੋ ਬਿਰਲਾਏ ਐਸਾ ਸਤਿਗੁਰ ਜੀ ਮਿਲੈ ਤਿਸਨੂੰ ਸਰਸੰਭੀਆ ਵਿੱਚੋਂ ਆਪ ਜਾਏ

ਸਤਿਗੁਰ ਮਿਲੈ ਜਿਸ ਆਏ। ਕਹੈ ਨਾਨਕ ਹੋਰ ਅੰਦਰਾ ਸਾ ਵਿਸਰੇ, ਜਾ ਹਰ ਵਸੀ ਮਨਿ ਆਏ। ਇਹ ਸਰੀਰਾ ਮੇਰਿਆ, ਹਰ ਤੁੰਬੈ ਜੋਤ ਰਖੀ, ਤਾਂ ਤੂੰ ਨਿਗਮੈ ਆਇਆ। ਹਰ ਜੋਤ ਰਖੀ ਤੁਰ ਵਿੱਚ, ਤਾਂ ਤੂੰ ਜਗ ਮੈਂ ਆਇਆ। ਹਰੇ ਆਪੇ ਮਾਤਾ ਆਪੇ ਪਿਤਾ, ਜਨ ਜੀਉ ਪਾਏ ਜਗ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲ ਤਹੁਆ, ਚਲ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂੰਹ ਦਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਉ ਭਇਆ ਪ੍ਰਭਿਆ ਨੂੰ ਸੁਣਿਆ, ਹਰ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਾ ਨਿ ਸਖੀਐ, ਸੋਗ ਦੂ ਨਾ ਵਿਆਹ ਪਏ। ਗੁਰਚਰਨ ਲਾਗੇ ਦਿਨ ਸੁਭਾਗੇ, ਆਪਣਾ ਪ੍ਰਜਾ ਪਏ ਅਨਹਤ ਬਾਣੀ। ਗੁਰ ਸ਼ਬਦ ਜਾਣੀ ਹਰਣਾ, ਹਰ ਸੁਭੁਗ ਕਹਿ ਨਾਮ ਪ੍ਰਭਿਆ, ਮਿਲਿਆ ਕਰਨ ਕਾਰਨ ਯੁਗ। ਇਹ ਸਰੀਰਾ ਮੇਰਿਆ, ਸਜੰਗ ਮੈਂ ਆਏ ਕਹਿ, ਕਿਆ ਤੁਰ ਕਰਮ ਕਮਾਇਆ, ਕੇ ਕਰਮ ਕਮਾਇਆ ਤੁਰ ਸਰੀਰਾ। ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੁਖਰ ਮਰਨਾ ਵਸਾਇਆ। ਗੁਰਪ੍ਰਸਾਦੀ ਹਰਮਨ ਵਸਿਆ, ਲਿਖਿਆ ਪਾਇਆ ਕਹਿ ਨਾਨਕ ਇਹ ਸਰੀਰ ਪਰਵਾਨ ਵਾ, ਜਿਨ ਸਤਿਗੁਰ ਸਿਉ ਚਿੱਤ ਲਾਇਆ। ਇਹਨੇ ਤ੍ਰੋਹ ਮੇਰਿਓ ਹਰ ਤੁੰਬਾ ਜੂ ਤਰੀ, ਹਰ ਬਿਨੇ ਅਵਰਣ ਦੇਖੋ ਕੋਈ, ਹਰ ਬਿਨੇ ਅਵਰਣ ਦੇਖੋ ਕੋਈ ਨਦਰੀ। ਹਾਰ ਨਿਹਾਲਿਆ ਇਹੋ ਵਿਸੰਸਾ, ਤੁਮ ਦੇਖਦੇ ਇਹੋ ਹਰ ਕਾ ਰੂਪ, ਹੈ ਰੂਪ ਨਦਰੀ ਆਇਆ।

ਗੁਰੂ ਬਿਨ ਸਮਝ ਨ ਆਵੈ, ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁੰਨ, ਅਗਨ ਕੱਟੇ ਸਭ

ਸਤਿਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਆਪ ਭਾਗੀ ਹੋ ਜਾਓ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰ ਕੇ ਨਿੱਤ ਨੇ ਬਾਣੀਆਂ ਦੇ ਪਾਠ ਸਰਵਣ ਕਰ ਰਿਹਾ ਸੀ। ਗੁਰੂ ਸਾਹਿਬ ਦੀ ਕਿਰਪਾ ਕਰਨ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗੁਰਸਿੱਖੀ ਨਾਮ ਦਾਨ ਬਖਸ਼ਣ, ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਪ੍ਰਦਾਨ ਕਰਨ। ਆਓ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ, ਭਾਈ ਕਵਲਜੀਤ ਸਿੰਘ ਜੀ ਹਜੂਰੀ ਰਾਗੀ ਜਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ, ਉਹਨਾਂ ਤੋਂ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਦ ਵਿਸਮਾਦ ਵੇਦ ਵਿਸਮਾਦ ਜੀਵ ਵਿਸਮਾਦ ਭੇਦ ਸਮਾਦ ਰੂਪ ਸਮਾਦ ਰੰਗ ਸਮਾਦ ਨੰਗੇ ਫਿਰੇ ਜੰਤ ਵਿਸਮਾਰ ਪਾਉਣ ਵਿਸਮਾਰ ਪਾਣੀ ਵਿਸਮਾਰ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਸ ਵਿਸਮਾਸ ਲਾ ਵਿਸਮਾਦ ਉਜੜ ਵਿਸਮਾਦ

ਵਾਹਿਗੁਰੂ ਸਾਹਿਬ ਜੀ ਰੂਪ ਨਰੇਖ ਨਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ ਕਿਸੇ ਬਿਝਾਏ ਨਾਨਕ ਜਿਸ ਹੋਵੈ ਸੋ ਪ੍ਰਸੰਨ ਆਵੇ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਟ ਵਿਖੇ ਵਿਖ ਖਾਹੀ ਮਾਇਆ ਮੋਹ ਭਰਮ ਪੈ ਭੁੱਲੇ ਸੁਤ ਦੁਆਰਾ ਸਿਉ ਪ੍ਰੀਤ ਲਗਾਈ ਕੂਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਹੀ ਜੋ ਦਿਨ ਆਵੈ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਾਹੀ ਸੰਗ ਚਲਤ ਹੈ ਹੰਪੀ ਚੱਲਣਾ ਦੂਰ ਗਵਣ ਸਿਰ ਉੱਪਰ ਮਰਨਾ ਜੋ ਦਿਨ ਆਵੈ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਾਹੀ ਸੰਗ ਚਲਤ ਹੈ।

ਤੈਂ ਜੀਵਨ ਜਗ ਸੱਚ ਕਰ ਜਾਨਾ ਰਹਾਉ। ਜਿਨ ਜੀਉ ਦੀਆ ਸੋ ਰਿਜਕ ਅੰਬਰਾਵੈ, ਸਭ ਕਟ ਪੀਤਰ।

ਜਨਮ ਸਿਰਾਨੋ ਪੰਥ ਨਾ ਸਵਾਰਾ, ਸਾਂਝ ਪਰੇ ਦੈ ਦਿਸ ਅੰਧਿਆਰਾ। ਕਹਿ ਰਵਿਦਾਸ ਨਿਦਾਨ ਦੀਵਾਨੇ, ਚੇਤਸ ਨਾਹੀ ਦੁਨੀਆ ਫਨ ਕਾਨੇ। ਜਨਮ ਸਿਰਾਨੋ ਪੰਥ ਨਾ ਸਵਾਰਾ, ਸਾਂਝ ਪਰੇ ਦਹਿ ਦਿਸ ਅੰਧਿਆਰਾ। ਕਹਿ ਰਵਿਦਾਸ ਨਿਦਾਨ ਦੀਵਾਨੇ, ਚੇਤਸ ਨਾਹੀ ਦੁਨੀਆ ਫਨ ਖਾਨੇ। ਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਵਡਭਾਗੀ ਹਾਂ ਜੋ ਅੰਮ੍ਰਿਤ ਵੇਲੇ ਤੋਂ

ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰ ਰਹੇ ਹਾਂ, ਅੰਮ੍ਰਿਤਮਈ ਬਾਣੀ ਸਰਵਣ ਕਰ ਰਹੇ ਹਾਂ। ਗੁਰੂ ਘਰ ਦੇ ਕੀਰਤਨੀਆਂ ਪਾਸੋਂ ਆਪ ਜੀ ਨੇ ਅੰਮ੍ਰਿਤਮਈ ਕੀਰਤਨ ਆਸਾ ਜੀ ਦੀ ਵਾਰ ਦਾ ਸਰਵਣ ਕੀਤਾ ਹੈ। ਉਪਰੰਤ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਦਾ ਮੁੱਖ ਵਾਕ 793 ਅੰਗ ਤੇ ਸੁਭਾਇਮਾਨ। ਅੱਜ ਦਾ ਸ਼ਬਦ ਸੂਹੀ ਰਾਗ ਦੇ ਵਿੱਚ ਭਗਤ ਰਵਿਦਾਸ ਜੀ ਦਾ ਸ਼ਬਦ ਹੈ। ਅੱਜ ਦੇ ਸ਼ਬਦ ਵਿੱਚ ਸਾਨੂੰ ਮਨ ਨੂੰ ਜਗਾਉਣਾ ਸੋਝੀ ਦੇ ਰਹੇ ਨੇ ਕਿ ਇਹ ਪਦਾਰਥਾਂ ਨੂੰ ਛੱਡੇ ਅਤੇ ਇਹਦੇ ਅੰਦਰ ਵਿਰਾਗ ਪੈਦਾ ਹੋਵੇ ਆਪਣੇ ਪਰਮੇਸ਼ਰ ਨੂੰ ਮਿਲਣ ਲਈ। ਇਹਨੂੰ ਪਤਾ ਲੱਗੇ, ਇਹਨੂੰ ਚੇਤਾ ਆਵੇ ਮੈਂ ਆਇਆ ਕੀ ਕਰਨ ਸੀ। ਕਿਉਂਕਿ ਬੰਦਾ ਚੇਤਾ ਭੁੱਲ ਗਿਆ ਇੱਥੇ ਆ ਕੇ। ਚਿੱਤ ਜਿਹੜਾ ਹੈ ਉਹ ਮਾਇਆ ਨਾਲ ਜੁੜ ਗਿਆ, ਸੰਸਾਰ ਨਾਲ ਜੁੜ ਗਿਆ, ਜਿਹਨੂੰ ਅਸੀਂ ਸੱਚ ਮੰਨ ਲਿਆ। ਗੁਰਬਾਣੀ 'ਚ ਵਾਰ ਵਾਰ ਕਿਹਾ ਗਿਆ ਵੀ ਇਹ ਜੱਗ ਜਿਹੜਾ ਹੈ ਝੂਠ ਹੈ, ਸੱਚ ਨਹੀਂ। ਸੋ ਇਸ ਕਰਕੇ ਗੁਰਬਾਣੀ 'ਚ ਸਾਨੂੰ ਚੇਤਾ ਕਰਾਇਆ ਗਿਆ, ਭੁੱਲਿਆਂ ਹੋਇਆਂ ਨੂੰ ਗੁਰਬਾਣੀ ਸਮਝਾਉਂਦੀ ਆ। ਇਸ ਕਰਕੇ ਇਹ ਸ਼ਬਦ ਜੋ ਭਗਤ ਰਵਿਦਾਸ ਜੀ ਦਾ ਹੈ, ਇਹਦੇ ਵਿੱਚ ਸਾਨੂੰ ਦੱਸਿਆ ਗਿਆ ਵੀ ਤੂੰ ਇੱਥੇ ਰਹਿਣ ਵਾਲਾ ਨਹੀਂ, ਕਿੱਥੋਂ ਦਾ ਰਹਿਣ ਵਾਲਾ ਉਹ ਖੋਜ ਕਰ। ਜਿਹਨੂੰ ਗੁਰਬਾਣੀ 'ਚ ਕਿਹਾ ਡੱਡਾ ਡੇਰਾ ਇਹ ਨਹੀਂ, ਜੈ ਡੇਰਾ ਤੈ ਜਾਣ, ਉਹਾਂ ਡੇਰਾ ਕਰ ਸੰਜਮੋ ਗੁਰ ਕੇ ਸ਼ਬਦ ਪਛਾਣ। ਸਾਨੂੰ ਪਛਾਣ ਕਰਾਈ ਗਈ ਅਸੀਂ ਜਿੱਥੋਂ ਦੇ ਰਹਿਣ ਵਾਲੇ ਹਾਂ। ਉਹਦੇ ਬਹੁਤ ਸਾਰੇ ਨਾਂ ਗੁਰਬਾਣੀ 'ਚ ਆਏ ਨੇ ਪਰ ਜਗ੍ਹਾ ਇੱਕੋ ਹੀ ਆ। ਉਹਨੂੰ ਸੱਚਖੰਡ ਕਹਿਤਾ, ਦਰਗਾਹ ਕਹਿਤਾ, ਪਰਲੋਕ ਕਹਿਤਾ, ਅਵਚਲ ਨਗਰ ਕਹਿਤਾ, ਪ੍ਰੀਤਮ ਦਾ ਦੇਸ਼ ਕਹਿਤਾ, ਹੋਰ ਬਹੁਤ ਸਾਰੇ ਨਾਮ ਨੇ। ਅਸੀਂ ਪਰਲੋਕ ਦੇ ਰਹਿਣ ਵਾਲੇ ਹਾਂ, ਜਿੱਥੇ ਆ ਚੱਕੇ ਇਹਨੂੰ ਲੋਕ ਕਹਿੰਦੇ ਨੇ। ਇਸ ਲੋਕ ਦੇ ਅਸੀਂ ਰਹਿਣ ਵਾਲੇ ਨਹੀਂ। ਇਸ ਲਈ ਸਾਨੂੰ ਅੱਜ ਦੇ ਸ਼ਬਦ ਦੇ ਵਿੱਚ ਲੋਕ ਅਤੇ ਪਰਲੋਕ ਦਾ ਗਿਆਨ ਦਿੱਤਾ ਗਿਆ। ਆਓ ਸ਼ਬਦ ਦੀ ਵਿਚਾਰ ਦੀ ਆਰੰਭ ਕਰੀਏ। ਨਵਾਓ ਸਤਿਗੁਰਾਂ ਨੂੰ ਸੀਸ ਆਖੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਮਹਾਰਾਜ ਕਹਿੰਦੇ ਵੀ ਇਹ ਦਿਨ ਅਤੇ ਰਾਤ ਦਾ ਖੇਡ ਹੈ। ਦਿਨ ਚੜ੍ਹ ਜਾਂਦਾ ਛਿਪ ਜਾਂਦਾ, ਚੜ੍ਹ ਜਾਂਦਾ ਛਿਪ ਜਾਂਦਾ। ਤੇਰੀ ਜਿਹੜੀ ਉਮਰ ਹੈ, ਤੇਰੀ ਜਿਹੜੀ ਆਰਜੂ ਆ, ਉਹ ਘੱਟ ਰਹੀ ਹੈ। ਜਿਹਨੂੰ ਮਹਾਰਾਜ ਕਹਿੰਦੇ ਦਿਨ ਅਤੇ ਪਹਿਰ, ਪਹਿਰ ਅਤੇ ਘੜੀਆਂ, ਆਪ ਘਟੈ ਤਨ ਛੀਜੈ, ਕਾਲ ਅਹੇਰੀ ਫਿਰੇ ਵਧਕ ਜੋ ਕਹੋ ਕਵਣ ਵਿਧ ਕੀਜੈ। ਉਹ ਤੇਰਾ ਸਮਾਂ ਨੇੜੇ ਆ ਰਿਹਾ, ਕੋਈ ਵਿਧੀ ਅਪਣਾ। ਹੁਣ ਇਹ ਨਹੀਂ ਵੀ ਸਮਾਂ ਨੇੜੇ ਆ ਰਿਹਾ ਵੀ ਇਹ ਕੋਈ ਵੱਡੀ ਛੋਟੀ ਗੱਲ ਹੈ, ਨਹੀਂ। ਸਮੇਂ ਦਾ ਕਿਸੇ ਨੂੰ ਕੋਈ ਪਤਾ ਨਹੀਂ ਗਾ, ਕੀ ਪਤਾ ਕਦੋਂ ਸਮਾਂ ਆ ਜਾਵੇ ਤੇਰਾ। ਇਸ ਕਰਕੇ ਉਹਦੀ ਤਿਆਰੀ ਰੱਖ, ਕਹਿਣ ਤੋਂ ਭਾਵ। ਤਾਂ ਕਰਕੇ ਮਹਾਰਾਜ ਕਹਿੰਦੇ ਜਿਹੜਾ ਦਿਨ ਆ ਰਿਹਾ ਉਹ ਦਿਨ ਜਾ ਰਿਹਾ, ਤੇਰਾ ਕਿਤੇ ਵਿਅਰਥ ਤਾਂ ਨਹੀਂ ਜਾ ਰਿਹਾ। ਤੂੰ ਜਾਗ ਕੇ ਦੇਖ, ਤੂੰ ਦਿਨ ਦੇ ਸਮੇਂ ਉਸ ਪਰਮੇਸ਼ਰ ਵਾਹਿਗੁਰੂ ਨੂੰ ਯਾਦ ਵਿੱਚ ਰੱਖਿਆ, ਜੁੜਿਆ ਰਿਹਾ ਉਹਦੇ ਨਾਲ। ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਇਹ ਸੰਸਾਰ ਤੋਂ ਇੱਕ ਦਿਨ ਤੂੰ ਚਲਿਆ ਜਾਣਾ, ਕੂਚ ਕਰਨਾ, ਥਿਰ ਨਹੀਂ ਹੈ। ਕਰਨਾ ਕੂਚ ਰਹਿਣ ਥਿਰ ਨਾਹੀ, ਵੀ ਤੂੰ ਇੱਥੋਂ ਚਲੇ ਜਾਣਾ। ਕੂਚ ਦਾ ਮਤਲਬ ਹੁੰਦਾ ਚਲੇ ਜਾਣਾ। ਕਿੱਥੇ ਜਾਣਾ ਹੈ? ਇਹ ਥਿਰ ਨਹੀਂ ਹੈ, ਇਹ ਮਾਰਗ ਸੰਸਾਰਕੋ ਨਾਨਕ ਥਿਰ ਨਹੀਂ ਕੋਏ। ਜੋ ਪਜੋ ਸੁ ਬਿੰਸ ਹੈ ਪਰੋ ਆਜ ਕੇ ਕਾਲ, ਨਾਨਕ ਹਰ ਗੁਣ ਗਾਏ ਲੈ। ਉਸ ਹਰੀ ਦੇ ਗੁਣ ਗਾ ਲਾ, ਇੱਥੇ ਤੂੰ ਇਹੀ ਕੰਮ ਕਰਨ ਲਈ ਆਇਆ ਪ੍ਰਾਣੀ, ਤੂੰ ਆਇਆ ਲਾਹਾ ਲੈਣ। ਕਰਨਾ ਕੂਚ ਰਹਿਣ ਥਿਰ ਨਾਹੀਂ। ਹੁਣ ਜਿਹੜਾ ਥਿਰ ਹੈ, ਇਹ ਸ਼ਬਦ ਨੂੰ ਅਸੀਂ ਸਮਝਣਾ। ਥਿਰ ਨੂੰ ਔਂਕੜ ਲੱਗਿਆ ਹੋਇਆ, ਇੱਥੇ ਇੱਕ ਥਿਰ, ਇੱਕੋ ਹੀ ਚੀਜ਼ ਥਿਰ ਆ, ਬਾਕੀ ਸਭ ਕੁਛ ਚਲਾਏਮਾਨ ਆ। ਜੇ ਅਸੀਂ ਥਿਰ ਨਾਲ ਜੁੜ ਗਏ ਸਾਡਾ ਮਨ ਥਿਰ ਹੋ ਜੂਗਾ, ਆਉਣਾ ਜਾਣਾ ਮੁੱਕ ਜੂਗਾ। ਜੇ ਅਸੀਂ ਉਸ ਨਾਲ ਨਾ ਜੁੜੇ ਤਾਂ ਸਾਡਾ ਮਨ ਆਉਂਦਾ ਜਾਂਦਾ ਰਹਿੰਦਾ। ਇੱਕ ਪਰਮੇਸ਼ਰ ਅਤੇ ਪਰਮੇਸ਼ਰ ਦਾ ਨਾਮ, ਇਹ ਥਿਰ ਆ। ਇਹਦੋਂ ਬਿਨਾਂ ਸਭ ਕੁਛ ਚਲਾਏਮਾਨ ਹੈ, ਚੱਲ ਰਿਹਾ ਸਾਰਾ ਕੁਛ। ਇਸ ਲਈ
ਜਿਹੜਾ ਚੱਲ ਰਿਹਾ ਸਾਰਿਆਂ ਨੂੰ ਮਾਇਆ ਕਹਿਤਾ, ਜਿਹੜਾ ਥਿਰ ਹੈ ਉਹ ਪਰਮੇਸ਼ੁਰ ਅਤੇ ਪਰਮੇਸ਼ੁਰ ਦਾ ਨਾਮ ਹੈ। ਇਸ ਕਰਕੇ ਜਦੋਂ ਸਾਡਾ ਮਨ ਉਸ ਨਾਮ ਨਾਲ ਸੱਚ ਨਾਲ ਜੁੜ ਜਾਂਦਾ, ਸਾਡਾ ਮਨ ਥਿਰ ਹੋ ਜਾਂਦਾ। ਜਦੋਂ ਥਿਰ ਹੋ ਜਾਂਦਾ ਉਹਨੂੰ ਗੁਰਬਾਣੀ 'ਚ ਕਿਹਾ ਥਿਰ ਘਰ ਵੈਸੋ ਹਰਜਨ ਪਿਆਰੇ, ਉਦੋਂ ਸਾਡਾ ਮਨ ਉਹ ਹਰੀ ਦੇ ਸੰਗ ਰਹਿਣ ਲੱਗ ਜਾਂਦਾ, ਥਿਰ ਘਰ 'ਚ ਵਾਸੀ ਹੋ ਜਾਂਦਾ। ਨਿੱਜ ਘਰ ਥਿਰ ਘਰ ਵੀ ਕਿਹਾ ਇਹਨੂੰ, ਬਹੁਤ ਸਾਰੇ ਨਾਂ ਨੇ ਇਹਦੇ ਵੀ, ਨਿੱਜ ਘਰ ਥਿਰ ਘਰ ਦਸਵਾਂ ਦੁਆਰ। ਇਸ ਕਰਕੇ ਸਾਡਾ ਮਨ ਉੱਥੇ ਥਿਰ ਹੁੰਦਾ ਜਿੱਥੇ ਨਾਮ ਹੈ। ਅਤੇ ਸੁਖਮਨੀ ਸਾਹਿਬ ਦੇ ਵਿੱਚ ਦੱਸ ਰਹੇ ਨੇ ਜਿਨ੍ਹਾਂ ਦਾ ਮਨ ਥਿਰ ਹੋਇਆ ਉਹਨਾਂ ਨੂੰ ਭਗਤ ਕਹਿੰਦੇ ਨੇ। ਭਗਤੀ ਕਰਦਿਆਂ ਮਨ ਥਿਰ ਹੁੰਦਾ। ਭਗਤ ਦਾ ਮਤਲਬ ਇਹ ਨਹੀਂ ਹੁੰਦਾ ਕੋਈ ਵੱਖਰਾ ਬੰਦਾ ਹੁੰਦਾ, ਆਪਣੇ ਵਰਗੇ ਹੀ ਹੁੰਦੇ ਸਾਰੇ, ਪਰ ਮਨ ਨੂੰ ਥਿਰ ਉਹਨਾਂ ਨੇ ਕਰ ਲਿਆ। ਉਹ ਫਿਰ ਮਹਾਰਾਜ ਸੱਚੇ ਪਾਤਸ਼ਾਹ ਸੁਖਮਨੀ ਸਾਹਿਬ 'ਚ ਦੱਸਦੇ ਨੇ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸ਼ਰਾਮ। ਥਿਰ ਦਾ ਮਤਲਬ ਵਿਸ਼ਰਾਮ ਵੀ ਹੈ, ਟਿਕ ਜਾਣਾ ਮਨ ਦਾ। ਮਨ ਨਾਮ ਤੋਂ ਬਿਨਾਂ ਟਿਕਣਾ ਨਹੀਂ ਗਾ, ਸਿਮਰਨ ਅਤੇ ਬੰਦਗੀ ਤੋਂ ਬਿਨਾਂ ਟਿਕਣਾ ਨਹੀਂ। ਇਸ ਕਰਕੇ ਮਨ ਚੱਲਦਾ ਹੈ, ਮਾਇਆ ਨਾਲ ਚੱਲ ਜੁੜਨ ਕਰਕੇ ਮਨ ਹਰ ਵੇਲੇ ਸਾਡਾ ਤੁਰਦਾ ਫਿਰਦਾ ਰਹਿੰਦਾ, ਦਸਾਂ ਦਿਸ਼ਾਵਾਂ ਦੇ ਵਿੱਚ ਦੌੜਦਾ ਰਹਿੰਦਾ। ਮੈਂ ਆਹ ਕਰ ਲਾਂ, ਮੈਂ ਉਹ ਕਰ ਲਾਂ, ਜੋ ਕਰਨਾ ਉਹਨੂੰ ਭੁੱਲ ਜਾਂਦਾ। ਇਸ ਕਰਕੇ ਕਰਨਾ ਕੂਚ, ਤੂੰ ਇੱਥੋਂ ਚੱਲਿਆ ਜਾਣਾ, ਰਹਿਣ ਥਿਰ ਨਾ ਹੀ, ਇਹ ਥਿਰ ਨਹੀਂ ਹੈਗਾ ਸੰਸਾਰ। ਜਿਹੜਾ ਪਰਮੇਸ਼ੁਰ ਦਾ ਘਰ ਹੈ, ਜਿਹਨੂੰ ਤੇਰਾ ਘਰ ਕਹਿ ਦਿੱਤਾ, ਆਪਣਾ ਸਾਰਿਆਂ ਦਾ ਇੱਕੋ ਹੀ ਘਰ ਹੈ, ਜਿੱਥੇ ਸਾਡਾ ਮਾਤਾ ਪਿਤਾ ਰਹਿੰਦਾ ਉਹ ਸਾਡਾ ਘਰ ਹੁੰਦਾ, ਉਹ ਨਿਰੰਕਾਰ ਦਾ ਦੇਸ਼, ਪ੍ਰੀਤਮ ਦਾ ਦੇਸ਼ ਹੈ ਜਿਹੜਾ, ਉਹ ਥਿਰ ਹੈ। ਉੱਥੇ ਗੱਲਾਂ ਬਾਤਾਂ ਨਾਲ ਤਾਂ ਜਾਇਆ ਨਹੀਂ ਜਾਂਦਾ, ਗੁਰੂ ਤੋਂ ਗਿਆਨ, ਗੁਰੂ ਦੀ ਮੱਤ ਲੈ ਕੇ ਜਿਨ੍ਹਾਂ ਨੇ ਜੀਵਨ ਬਤੀਤ ਕੀਤਾ ਉਹ ਉੱਥੇ ਵਾਸਾ ਕਰ ਲੈਂਦੇ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ ਵੀ ਤੁਸੀਂ ਇਸ ਸੰਸਾਰ ਦੇ ਵਿੱਚ ਆਏ ਹੋ ਥਿਰ ਹੋਣ ਲਈ, ਕਿਉਂਕਿ ਕਈ ਯੁੱਗ ਹੋ ਗਏ ਤੁਹਾਨੂੰ ਨਾ ਥਿਰ ਹੋਣ ਕਰਕੇ ਵਾਰ ਵਾਰ ਜਨਮ 'ਚ ਆ ਰਹੇ ਹੋ, ਫਿਰਤ ਫਿਰਤ ਬਹੁਤੇ ਯੁੱਗ ਹਾਰੇ ਹੋ। ਮਾਨਸ ਦੇ ਲਈ ਕਹੋ ਨਾਨਕ ਮਿਲਣ ਕੀ ਬਰੀਆ ਸਿਮਰਤ ਕਹਾਂ ਨਹੀਂ। ਹੁਣ ਤੇਰੀ ਮਿਲਣ ਦੀ ਵਾਰੀ ਹੈ, ਤੈਨੂੰ ਮੌਕਾ ਦਿੱਤਾ ਵਾਹਿਗੁਰੂ ਜੀ ਨੇ, ਤੂੰ ਕਿਉਂ ਨਹੀਂ ਪਰਮੇਸ਼ੁਰ ਨੂੰ ਸਿਮਰਦਾ। ਇਸ ਕਰਕੇ ਮਹਾਰਾਜ ਕਹਿੰਦੇ ਜੋ ਦਿਨ ਆਵੈ ਸੋ ਦਿਨ ਜਾਈ, ਇਹ ਦਿਨ ਤੇਰੇ ਬੀਤ ਰਹੇ ਨੇ, ਸਮਾਂ ਬੀਤ ਰਿਹਾ, ਤੂੰ ਆਪਣਾ ਕਾਜ ਕਰ ਲਾ। ਕਰਨਾ ਕੂਚ, ਇੱਕ ਦਿਨ ਤੂੰ ਇੱਥੋਂ ਚੱਲਿਆ ਜਾਣਾ, ਰਹਿਣ ਥਿਰ ਨਾਹੀ। ਅੱਗੇ ਦੱਸ ਰਹੇ ਨੇ, ਚੇਤਾ ਕਰਾ ਰਹੇ ਨੇ ਕਿਤੇ ਇਹਨੂੰ ਚੇਤਾ ਨਾ ਆਵੇ। ਕਹਿੰਦੇ ਤੇਰੇ ਸੰਗੀ ਸਾਥੀ ਕੋਈ ਤਾਂ ਗਾਈ ਹੋਣਗੇ ਤੇਰੇ ਵੱਡੇ ਵਡੇਰੇ, ਅਤੇ ਤੂੰ ਵੀ ਚਲੇ ਜਾਣਾ, ਦੇਖ ਉਹਨਾਂ ਨੇ ਵੀ ਤੇਰੇ ਵਾਂਗੂ ਕਰਮ ਤਾਂ ਕੀਤਾ ਹੀ ਹੋਊਗਾ, ਧਰਮ ਦ੍ਰਿੜ ਕੀਤਾ ਹੈ ਕਿ ਨਹੀਂ ਕੀਤਾ ਤੂੰ ਇਹ ਦੇਖ। ਕਹਿੰਦੇ ਸੰਗ ਚਲਤ ਹੈ ਹਮ ਵੀ ਚੱਲਣਾ, ਸਾਡੇ ਸੰਗੀ ਸਾਥੀ ਚਲੇ ਗਏ, ਜਦੋਂ ਅਸੀਂ ਦੇਖਦੇ ਹਾਂ ਉਹ ਕਿੱਥੇ ਗਏ, ਕੀ ਖੱਟੀ ਖੱਟ ਕੇ ਗਏ, ਇਹ ਕਹਿੰਦੇ ਦੇਖ ਤੂੰ। ਸੰਗ ਚਲਤ ਹੈ ਹਮ ਵੀ ਚੱਲਣਾ, ਦੂਰ ਗਵਨ ਸਿਰ ਉੱਪਰ ਮਰਨਾ। ਕਹਿੰਦੇ ਇਹ ਤੂੰ ਸਮਝ ਲਿਆ, ਬੜੇ ਯੁੱਗ ਹੋ ਗਏ, ਵੀ ਮੌਤ ਤਾਂ ਹਜੇ ਬੜੀ ਦੂਰ ਪਈ ਆ, ਇਸ ਕਰਕੇ ਆਵਾਗਮਨ 'ਚ ਹੈ ਤੂੰ, ਮੌਤ ਨੇੜੇ ਹੈ। ਜਿਨ੍ਹਾਂ ਨੇ ਨੇੜੇ ਦੇਖੀ ਮੌਤ, ਉਹਨਾਂ ਨੂੰ ਪਰਮਾਤਮਾ ਉਦੋਂ ਨੇੜੇ ਦਿਸਿਆ। ਇਸ ਕਰਕੇ ਮਹਾਰਾਜ ਕਹਿੰਦੇ ਦੂਰ ਗਵਨ, ਬੜਾ ਚਿਰ ਹੋ ਗਿਆ ਤੈਨੂੰ ਫਿਰਦੇ ਨੂੰ, ਇਸੇ ਕਰਕੇ ਸਿਰ ਉੱਪਰ ਮਰਨਾ। ਹੁਣ ਵੀ ਤੂੰ ਇੱਕ ਦਿਨ ਮਰ ਜਾਣਾ, ਕਿਉਂਕਿ ਕਈ ਵਾਰ ਮਰਿਆ ਜੰਮਿਆ, ਜਿਹਨੂੰ ਕਹਿੰਦੇ ਪਿਆ ਸਜਾਏ ਬਹੁਤ ਦੇ ਸਲੰਮੇ, ਬੜਾ ਸਮਾਂ ਹੋ ਗਿਆ। ਕਹਿੰਦੇ ਜਨਮ ਦਾ ਮਰਦਾ, ਜਨਮ ਦਾ ਮਰ ਜਾਂਦਾ, ਜੁੜ ਜੁੜ ਵਿਛੜੇ, ਵਿਛੜ ਜੁੜੇ, ਜਿਵ ਜਿਵ ਮੂਹੇ ਮੂਹੇ ਜੀਵੇ, ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਹੋਏ। ਇਸ ਕਰਕੇ ਮਹਾਰਾਜ ਕਹਿੰਦੇ ਦੂਰ ਗਵਨ ਸਿਰ ਉੱਪਰ ਮਰਨਾ, ਬੜੀ ਦੇਰ ਹੋ ਗਈ ਤੈਨੂੰ ਇਸ ਤਰ੍ਹਾਂ ਇਹ ਆਵਾਗਮਨ 'ਚ ਪਏ ਹੋਏ ਨੂੰ, ਹੁਣ ਫਿਰ ਤੂੰ ਇੱਕ ਦਿਨ ਚਲਿਆ ਜਾਣਾ, ਉਹਦਾ ਪਹਿਲਾਂ ਹੀ ਪ੍ਰਬੰਧ ਕਰ ਲਾ ਕਿੱਥੇ ਜਾਣਾ ਹੈ। ਦੂਰ ਗਵਨ ਸਿਰ ਉੱਪਰ ਮਰਨਾ, ਮਰਨਾ ਸਿੱਖ ਲਾ ਗੁਰੂ ਕੋਲ ਆ ਕੇ। ਮਰਨ ਦੇ ਨਾਂ ਤੋਂ ਬੜਾ ਡਰਦਾ ਜੀ, ਇਸ ਕਰਕੇ ਮਰਨਾ ਸੱਚ ਹੈ, ਮਰਨਾ ਗੁਰੂ ਨੇ ਸਿਖਾਉਣਾ ਹੈ। ਜਿਹਨੂੰ ਮਹਾਰਾਜ ਕਹਿੰਦੇ ਮਰਤਾ ਮਰਤਾ ਜੱਗ ਮੂਆ, ਮਰ ਪੀ ਨਾ ਜਾਣੇ ਕੋਏ, ਐਸੀ ਮਰਨੀ ਜੋ ਮਰੇ, ਬੋੜ ਨਾ ਮਰਨਾ ਹੋਏ। ਹੁਣ ਮਹਾਰਾਜ ਕਹਿੰਦੇ ਸ਼ਬਦ ਮਰੇ ਤਾਂ ਸਦਾ ਆਨੰਦ, ਜੇ ਸ਼ਬਦ ਦੁਆਰਾ ਅਸੀਂ ਮਨ ਨੂੰ ਮਾਰ ਲਈਏ, ਖਾਸ਼ਾਂ ਨੂੰ ਮਾਰ ਲਈਏ, ਪਦਾਰਥਾਂ ਦੇ ਵੱਲੋਂ ਸਾਡਾ ਧਿਆਨ ਗੁਰੂ ਵੱਲ ਆ ਜਾਵੇ, ਇਹ ਹੁੰਦਾ ਮਨ ਨੂੰ ਮਾਰਨਾ। ਕਿਉਂਕਿ ਮਨ ਦਾ ਮਾਰਨਾ ਕੀ ਹੈ, ਹਰੀ ਨਾਲ ਜੁੜਨਾ, ਵਾਹਿਗੁਰੂ ਨਾਲ ਜੁੜਨਾ, ਗੁਰੂ ਨਾਲ ਜੁੜਨਾ। ਗੁਰੂ ਨਾਲ ਤਾਂ ਨਹੀਂ ਜੁੜਦਾ ਜੇ ਮਨ ਇਹ ਪਦਾਰਥਾਂ ਨਾਲ ਜੁੜਿਆ ਹੋਇਆ।
ਇਸ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਆਪਣੇ ਮਨ ਨੂੰ ਗੁਰੂ ਦੀ ਸ਼ਰਨ 'ਚ ਲਿਆ ਕੇ ਗੁਰੂ ਨਾਲ ਜੋੜ ਦਿੱਤਾ, ਉਹ ਜਿਉਂਦੇ ਜੀ ਮਰ ਗਏ। ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਉਹਨਾਂ ਦਾ ਆਉਣਾ ਜਾਣਾ ਮੁੱਕ ਗਿਆ। ਕਹਿੰਦੇ ਗੁਰਮੁਖ ਜੀਵੈ ਮਰੇ ਪ੍ਰਵਾਨ, ਆਰਜਾ ਨਾ ਸੀਜੈ ਸ਼ਬਦ ਪਛਾਣ। ਕਹਿੰਦੇ ਜਿਨ੍ਹਾਂ ਨੇ ਸ਼ਬਦ ਦੀ ਪਛਾਣ ਕਰ ਲਈ, ਨਾਮ ਦੀ ਪਛਾਣ ਕਰ ਲਈ, ਤੇਰੀ ਪਛਾਣ ਕਰ ਲਈ, ਉਹਨਾਂ ਦਾ ਆਉਣਾ ਜਾਣਾ ਮੁੱਕ ਜਾਂਦਾ। ਇਹ ਕਰਮ ਲਈ ਆਪਾਂ ਮਨੁੱਖਾ ਜਨਮ ਲਿਆ। ਮਹਾਰਾਜ ਕਹਿੰਦੇ ਇਹ ਤੁਸੀਂ ਜਿਉਂਦੇ ਵੀ ਪ੍ਰਵਾਨ ਫਿਰ ਮਰੇ ਵੀ ਪ੍ਰਵਾਨ, ਜੇ ਤੁਸੀਂ ਆਪਣੇ ਗੁਰੂ ਨਾਲ ਜੁੜ ਕੇ ਇਹ ਖੇਡ ਸਿੱਖ ਲਿਆ। ਇਹ ਸੰਸਾਰ ਦੇ ਵਿੱਚ ਜੀਵਨ ਦੀ ਜਾਚ ਹੈ ਗੁਰਬਾਣੀ, ਜਿਉਣਾ ਕਿਵੇਂ ਹੈ। ਜਿਹਨੂੰ ਕਹਿੰਦੇ ਮਤ ਵਿੱਚ ਜਨਮ ਮਰਨ ਹੋਏ ਕੈਸਾ, ਜੇ ਜੀਵਾਂ ਤਾਂ ਜੁਗਤ ਨਾ ਹੈ। ਇਹ ਜੁਗਤੀ ਹੈ ਗੁਰਬਾਣੀ, ਜੀਵਨ ਜੁਗਤ ਨੂੰ ਕਿਹਾ ਗਿਆ। ਮਹਾਰਾਜ ਕਹਿੰਦੇ ਦੂਰ ਗਵਨ ਸਿਰ ਉੱਪਰ ਮਰਨਾ, ਮਰਨਾ ਤਾਂ ਸੱਚ ਹੈ ਪਰ ਮਰ ਕੇ ਕਿੱਥੇ ਜਾਣਾ ਹੈ ਉਹਦਾ ਭੇਤ ਲੈ ਲਾ। ਗੁਰਬਾਣੀ 'ਚੋਂ ਭੇਤ ਦਿੱਤਾ ਹੋਇਆ ਸਾਰਾ, ਕਿੱਥੇ ਜਾਂਦਾ ਜੀਵ। ਕਹਿੰਦੇ ਤੂੰ ਉਹ ਅੰਦਰ ਦੀ ਅੰਤਰ ਧਿਆਨ ਹੋ ਕੇ ਉਹ ਸਿੱਖ ਸਕਦਾ। ਜਿਹਨੂੰ ਮਹਾਰਾਜ ਕਹਿੰਦੇ ਅੰਤਰ ਕੀ ਗਤ ਜਾਣੀਏ, ਗੁਰ ਮਿਲੀਏ ਸ਼ੰਕ ਉਤਾਰ। ਕਹਿੰਦੇ ਮਨ 'ਚ ਕੋਈ ਸ਼ੰਕਾ ਨਾ ਹੋਵੇ ਗੁਰੂ 'ਤੇ, ਭੋਰਾ ਵੀ ਪੂਰਨ ਪ੍ਰਤੀਤ ਗੁਰੂ 'ਤੇ। ਅੰਤਰ ਕੀ ਗਤ ਜਾਣੀਏ, ਗੁਰ ਮਿਲੀਏ ਸ਼ੰਕ ਉਤਾਰ, ਮੋਇਆ ਜਿੱਤ ਕਰ ਜਾਈਏ ਤਿਤ ਜੀਵਦਿਆਂ ਮਰ ਮਾਰ। ਕਹਿੰਦੇ ਜਿੱਥੇ ਦੇਹ ਨੂੰ ਛੱਡ ਕੇ ਜੀਵ ਜਾਂਦਾ ਉੱਥੇ ਜਿਉਂਦੇ ਜੀ ਤੁਸੀਂ ਜਾ ਕੇ ਦੇਖ ਸਕਦੇ ਹੋ। ਮੋਇਆ ਜਿੱਤ ਕਰ ਜਾਈਏ ਤਿਤ ਜੀਵਦਿਆਂ ਮਰ ਮਾਰ, ਕੀ ਨਿਸ਼ਾਨੀ ਹੈ। ਮਹਾਰਾਜ ਕਹਿੰਦੇ ਅਨਹਦ ਸ਼ਬਦ ਸੁਹਾਵਣੇ ਪਾਈਏ ਗੁਰ ਵਿਚਾਰ। ਉੱਥੇ ਅਨਹਦ ਸ਼ਬਦ ਵਜੇ ਦਿਨ ਰਾਤੀਂ, ਗੁਰਮਤੀ ਸ਼ਬਦ ਸੁਣਾ ਬਣਿਆ। ਅਨਹਦ ਬਾਣੀ ਪਾਈਏ ਹਉਮੈ ਹੋਏ ਵਿਨਾਸ਼, ਜਿੱਥੇ ਹਉਮੈ ਖਤਮ ਹੋ ਗਈ ਉਹ ਤੇਰਾ ਘਰ ਆ, ਜਿੱਥੇ ਹਉਮੈ ਆ ਉਹ ਦੂਜਾ ਘਰ ਹੈ। ਇਸ ਕਰਕੇ ਕਹਿੰਦੇ ਹਉਮੈ ਖਤਮ ਕਰ ਲਾ ਆਪਦੀ, ਤੈਨੂੰ ਪਤਾ ਲੱਗ ਜੂ ਤੇਰਾ ਘਰ ਕਿਹੜਾ। ਕਿਆ ਤੂੰ ਸੋਇਆ ਜਾਗੇ ਆਨਾ, ਤੈਂ ਜੀਵਨ ਜਗ ਸੱਚ ਕਰ ਜਾਨਾ ਰਹਾਓ। ਇਹ ਰਹਾਓ ਦੀ ਪੰਗਤੀ ਆ, ਸ਼ਬਦ ਦਾ ਮੂਲ ਭਾਵ ਹੈ, ਪੂਰਨ ਭੇਤ ਹੁੰਦਾ ਇਹਦੇ 'ਚ। ਹੁਣ ਮਹਾਰਾਜ ਕਹਿੰਦੇ ਤੂੰ ਸੁੱਤਾ ਪਿਆ, ਕਿਆ ਤੂੰ ਸੋਇਆ ਜਾਗ, ਇਹ ਆਨਾ, ਇਹ ਆਨਾ ਕਹਿੰਦੇ ਨੇ ਬੱਚੇ ਨੂੰ। ਹੁਣ ਜਦੋਂ ਪਰਮਾਤਮਾ ਸਾਨੂੰ ਸਮਝਾਉਂਦਾ ਹੈ, ਕਿਤੇ ਬੱਚੇ ਹੋ ਕਹਿ ਕੇ ਸਮਝਾਉਂਦਾ, ਕਿਤੇ ਸੰਤੋ ਕਹਿ ਕੇ ਸਮਝਾਉਂਦਾ, ਇਹ ਮਨ ਨੂੰ ਸੰਬੋਧਨ। ਮਨ ਬੱਚਾ ਹੈ ਕਿਹਦਾ, ਪਰਮਾਤਮਾ ਦਾ। ਜਿਵੇਂ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਸਿੱਖਿਆ ਦਿੰਦਾ ਵੀ ਪੁੱਤ ਵੀ ਆਹ ਕਰਮ ਨਾ ਕਰ, ਇਹਦੇ ਨਾਲ ਤੇਰਾ ਨੁਕਸਾਨ ਹੋ ਸਕਦਾ, ਆਹ ਕਰਮ ਕਰੇਗਾ ਤੇਰਾ ਭਲਾ ਹੋ ਸਕਦਾ, ਇਹ ਮਾਤਾ ਪਿਤਾ ਹਰ ਇੱਕ ਬੱਚੇ ਨੂੰ ਸਿੱਖਿਆ ਦਿੰਦਾ। ਇਸੇ ਤਰ੍ਹਾਂ ਹੀ ਗੁਰਬਾਣੀ ਗੁਰੂ ਦੇ ਰਾਹੀਂ ਉਹ ਮਾਤਾ ਪਿਤਾ ਅਕਾਲ ਪੁਰਖ ਸਾਨੂੰ ਸਿੱਖਿਆ ਦੇ ਰਿਹਾ। ਮਹਾਰਾਜ ਕਹਿੰਦੇ ਕਿਆ ਤੂੰ ਸੋਇਆ, ਤੂੰ ਸੁੱਤਾ ਪਿਆ, ਕਈ ਯੁੱਗ ਹੋ ਗਏ ਤੈਨੂੰ ਸੁੱਤੇ ਹੋਏ ਨੂੰ, ਫਿਰਤ ਫਿਰਤ ਬਹੁਤੇ ਯੁੱਗ ਹਾਰੇ, ਸੁੱਤਾ ਪਿਆ ਹੀ ਹਾਰ ਰਹੇ ਤੂੰ, ਤੂੰ ਜਾਗ। ਜਾਗ ਲੇ ਹੋ ਰੇ ਮਨ ਜਾਗਣ ਹਾਰੇ, ਕਹਾਂ ਗਾਫਲ ਸੋਇਆ, ਗਾਫਲ ਹੁੰਦਾ ਮੂਰਖ ਹੋ ਕੇ ਸੌਂ ਜਾਣਾ। ਕਿਆ ਤੂੰ ਸੋਇਆ ਜਾਗ, ਇਹ ਆਨਾ। ਮਨ ਦਾ ਜਾਗਣਾ ਵੱਖਰਾ, ਤਨ ਦਾ ਜਾਗਰਾ ਵੱਖਰਾ ਹੈ। ਤਨ ਤੌਰ 'ਤੇ ਅਸੀਂ ਜਾਗਦੇ ਹਾਂ ਪਰ ਮਨ ਤੌਰ 'ਤੇ, ਆਤਮਕ ਤੌਰ 'ਤੇ ਜਾਗਣਾ ਹੁੰਦਾ। ਅਗਿਆਨਤਾ ਦੀ ਨੀਂਦ ਦੇ ਵਿੱਚ ਸੌਂ ਜਾਂਦੇ ਹਾਂ, ਗਿਆਨ ਦੁਆਰਾ ਜਾਗਦੇ ਹਾਂ। ਜਿਹਨੂੰ ਮਹਾਰਾਜ ਕਹਿੰਦੇ ਗਿਆਨ ਅੰਜਨ ਗੁਰਦੀਆ, ਜਦੋਂ ਇਹ ਗਿਆਨ ਸਾਡੇ ਹਿਰਦੇ 'ਚ ਵਸੂ, ਅਗਿਆਨ ਅੰਧੇਰ ਵਿਨਾਸ਼, ਅਗਿਆਨਤਾ ਦਾ ਅੰਧੇਰਾ ਖਤਮ ਹੋ ਜਾਊਗਾ, ਫਿਰ ਸਾਡਾ ਮਨ ਜਾਗਦਾ ਹੈ ਗਿਆਨ ਦੁਆਰਾ ਪਹਿਲਾਂ, ਫਿਰ ਅੱਗੇ ਧਿਆਨ ਦੁਆਰਾ ਪ੍ਰਤੱਖ ਰੂਪ 'ਚ ਜਾਗਣਾ ਇਹਨੂੰ ਕਹਿੰਦੇ ਨੇ। ਇਸ ਕਰਕੇ ਗਿਆਨ ਦੁਆਰਾ ਜਗਾ ਕੇ ਮਨ ਨੂੰ ਸਿਮਰਨ ਕਰਕੇ ਫਿਰ ਧਿਆਨ ਦੁਆਰਾ ਜਗਾਉਣਾ, ਜਿਹਨੂੰ ਮਹਾਰਾਜ ਕਹਿੰਦੇ ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਗਾਈ। ਇਹ ਸੁੱਤੇ ਪਏ ਮਨ ਨੂੰ ਸਿਮਰਨ ਕਰਕੇ, ਬੰਦਗੀ ਕਰਕੇ ਇਸ ਮਨ ਨੂੰ ਜਗਾ। ਕਿਆ ਤੂੰ ਸੋਇਆ ਜਾਗ, ਇਹ ਆਨਾ। ਤੂੰ ਬੱਚਾ ਹੈ, ਤੈਨੂੰ ਅਕਲ ਨਹੀਂ ਹੈ, ਤੂੰ ਮਤ ਲੈ ਲਾ। ਗੁਰ ਕੀ ਮਤ ਤੂੰ ਲੇ, ਇਹ ਆਨੇ ਭਗਤ ਬਿਨਾਂ ਬਹੁ ਡੂਬੇ ਸਿਆਣੇ। ਗੁਰੂ ਦੀ ਮਤ ਲੈ ਕੇ ਬੰਦਗੀ ਕਰ, ਭਗਤੀ ਕਰ, ਇੱਥੇ ਬਹੁਤ ਡੁੱਬ ਗਏ ਸਿਆਣੇ। ਇਸ ਕਰਕੇ ਆਪਣੀ ਮਤ ਛੱਡ ਕੇ ਗੁਰਮਤ ਲੈਣਾ ਹੀ ਜਾਗਣਾ ਹੁੰਦਾ। ਜਿਹੜਾ ਮਨ ਆਪਣੀ ਮਤ 'ਚ, ਉਹਨੂੰ ਮਨ ਮਤ ਕਹਿੰਦੇ ਨੇ। ਜਿਹੜਾ ਮਤ ਗੁਰੂ ਦੀ ਮਤ ਅਨੁਸਾਰ ਚੱਲਦਾ ਮਨ, ਉਹਨੂੰ ਗੁਰਮਤ ਦਾ ਧਾਰਨੀ ਕਿਹਾ ਗੁਰਬਾਣੀ 'ਚ। ਇਸ ਕਰਕੇ ਮਹਾਰਾਜ ਕਹਿੰਦੇ ਤੂੰ ਜਿਹਨੂੰ ਸੱਚ ਕਰਕੇ ਜਾਣ ਲਿਆ, ਤੂੰ ਸੁੱਤੇ ਪਏ ਕਰਕੇ ਜਾਣ ਰਿਹਾ, ਜੈ ਤੈਂ ਜੀਵਨ ਜੱਗ ਸੱਚ ਕਰ ਜਾਣਾ ਰਹਾਓ। ਤੂੰ ਇਹ ਸੰਸਾਰ ਨੂੰ ਸੱਚ ਸਮਝ ਲਿਆ। ਅਤੇ ਮਹਾਰਾਜ ਗੁਰਬਾਣੀ 'ਚ ਕੀ ਕਹਿੰਦੇ ਨੇ, ਕਹਿੰਦੇ ਜੱਗ ਰਚਨਾ ਸਭ ਝੂਠ ਹੈ, ਇਹ ਝੂਠ ਆ। ਹੁਣ ਇਹਦਾ ਮਤਲਬ ਗੁਰਬਾਣੀ ਜਿਹੜੀ ਗੱਲ ਕਹਿੰਦੀ ਆ, ਉਸ ਨੂੰ ਮਨ 'ਚ ਵਸਾਉਣਾ ਹੁੰਦਾ ਵੀ ਇਹ ਸੰਸਾਰ ਸਾਡੇ
ਰਹਿਣ ਵਾਸਤੇ ਕੁਛ ਰਹਿਣ ਬਸੇਰਾ ਹੈ, ਕੁਛ ਸਮੇਂ ਦਾ ਅਸੀਂ ਪ੍ਰਾਹੁਣਚਾਰੀ ਦੇ ਵਿੱਚ ਇੱਥੇ ਆਏ ਹੋਏ। ਇਸ ਕਰਕੇ ਪ੍ਰਾਹੁਣਾ ਜਿਹੜਾ ਹੁੰਦਾ ਨਾ, ਆਪਣੇ ਘਰਾਂ 'ਚ ਪ੍ਰਾਹੁਣੇ ਆਉਂਦੇ ਆ, ਉਹ ਕੋਈ 2 ਦਿਨ, ਕੋਈ 4 ਦਿਨ, ਕੋਈ ਹਫ਼ਤਾ, 10 ਦਿਨ ਰਹਿ ਕੇ ਚਲਿਆ ਜਾਂਦਾ। ਇਵੇਂ ਹੀ ਸਾਨੂੰ ਇੱਥੇ ਸਮਾਂ ਦਿੱਤਾ ਹੋਇਆ ਇਹ ਜੱਗ ਦੇ ਵਿੱਚ। ਅਸੀਂ ਸਾਰੇ ਮੁਸਾਫ਼ਰ ਹਾਂ, ਪ੍ਰਾਹੁਣੇ ਹਾਂ, ਇੱਥੋਂ ਅਸੀਂ ਚਲੇ ਜਾਣਾ। ਇਸ ਕਰਕੇ ਇਹ ਜਿਹੜਾ ਧਰਤੀ, ਇਹਨੂੰ ਧਰਮਸਾਲ ਵੀ ਕਿਹਾ ਗਿਆ। ਧਰਮਸਾਲ 'ਚ ਮੁਸਾਫ਼ਰ ਆਉਂਦੇ ਨੇ, ਉਹਨਾਂ ਦਾ ਪੱਕਾ ਰਹਿਣ ਬਸੇਰਾ ਨਹੀਂ ਹੁੰਦਾ। ਮੁਸਾਫ਼ਰ 1 ਦਿਨ 2 ਦਿਨ ਧਰਮਸ਼ਾਲਾ 'ਚ ਰਹਿੰਦਾ, ਅੱਗੇ ਚਾਲਾ ਮਾਰ ਦਿੰਦਾ। ਇਸੇ ਤਰ੍ਹਾਂ ਹੀ ਤੈਂ ਜੀਵਨ ਜੱਗ ਸੱਚ ਕਰ ਜਾਂਦਾ। ਇਹ ਜੀਵਨ ਜਿਹੜਾ ਹੈ ਤੇਰਾ, ਜਿਹੜਾ ਸਮਾਂ ਤੈਨੂੰ ਮਿਲਿਆ, ਇਹ ਕੁਛ ਸਮੇਂ ਦਾ। ਇਹ 1 ਦਿਨ ਸਮਾਂ ਖਤਮ ਹੋ ਜਾਣਾ, ਤੈਨੂੰ ਇੱਥੋਂ ਕੱਢ ਦੇਣਾ। ਤੂੰ ਇਸ ਕਰਕੇ ਆਪਣਾ ਘਰ ਲੱਭ ਲਾ। ਇਸ ਕਰਕੇ ਗੁਰਬਾਣੀ 'ਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਆਹ ਧਰਤੀ ਇੱਕ ਧਰਮਸਾਲ ਹੈ। ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ, ਧਰਮਸਾਲ। ਅਤੇ ਅਸੀਂ ਜੀਵ ਪੈਦਾ ਕੀਤੇ 84 ਲੱਖ, ਉਹਨੇ ਇਸ ਵਿੱਚ ਜੀ ਜੁਗਤ ਘੇਰਾ। ਇਹ ਜੀਵ ਉਹਨੇ ਆਪ ਜੁਗਤੀ ਦੁਆਰਾ 84 ਲੱਖ ਜੂਨ ਬਣਾਈ। ਤਿਨਕੇ ਨਾਮ ਅਨੇਕ ਅਨੰਤ, ਬਹੁਤ ਸਾਰੇ ਨਾਮ ਰੱਖਤੇ ਉਹਨਾਂ ਦੇ। ਕਰਮੀ ਕਰਮੀ ਹੋਏ ਵਿਚਾਰ, ਇੱਥੇ ਜੋ ਅਸੀਂ ਕਰਮ ਕਰਾਂਗੇ ਉਹਦੀ ਵਿਚਾਰ ਹੁੰਦੀ ਹੈ। ਸੱਚਾ ਆਪ ਸੱਚਾ ਦਰਬਾਰ, ਜਦੋਂ ਸਾਨੂੰ ਉਸ ਮਾਲਕ ਦੇ ਘਰੇ ਜਾਵਾਂਗੇ ਤੇ ਸਾਡੀ ਕਰਮ ਦੀ ਵਿਚਾਰ ਹੋਣੀ ਹੈ, ਅਸੀਂ ਕਰਮ ਕੀ ਕੀਤਾ। ਤੈਂ ਜੀਵਨ ਜੱਗ ਸੱਚ ਕਰ ਜਾਂਦਾ। ਹੁਣ ਮਹਾਰਾਜ ਕਹਿੰਦੇ ਜੀਵਨ ਕੀ ਹੈ, ਤੂੰ ਇਸ ਝੂਠ ਜੀਵਨ ਨੂੰ ਸੱਚ ਜਾਣ ਲਿਆ। ਸਾਡਾ ਜੀਵਨ ਕਦੋਂ ਸ਼ੁਰੂ ਹੁੰਦਾ? ਮਹਾਰਾਜ ਕਹਿੰਦੇ ਜਦੋਂ ਤੁਸੀਂ ਜੁੜ ਗਏ ਪਰਮਾਤਮਾ ਨਾਲ ਅਤੇ ਗੁਰੂ ਨਾਲ, ਉਦੋਂ ਤੁਹਾਡਾ ਜੀਵਨ ਹੈ। ਮਹਾਰਾਜ ਕਹਿੰਦੇ ਭਾਵੇਂ ਉਮਰ ਕਿੱਡੀ ਮਰਜ਼ੀ ਹੋ ਜਾਵੇ ਬੰਦੇ ਦੀ, ਗਿਆਨ ਜਿੰਨਾ ਮਰਜ਼ੀ ਹੋ ਜਾਵੇ, ਜਿੰਨਾ ਚਿਰ ਉਹ ਜੁੜਿਆ ਨਹੀਂ ਗਾ ਓਨਾ ਚਿਰ ਉਹਦਾ ਕੋਈ ਜੀਵਨ ਨਹੀਂ ਹੁੰਦਾ। ਕਈ ਵਾਰ ਬਾਹਰੋਂ ਜੀਵਨ ਅਸੀਂ ਦੇਖ ਲੈਂਦੇ ਬੰਦੇ ਦਾ, ਅੰਦਰੋਂ ਜੀਵਨ ਹੈ। ਜੀਵਨ ਦਾ ਮਤਲਬ ਹੈ ਜੁੜਿਆ ਹੋਇਆ। ਇਸ ਕਰਕੇ ਮਹਾਰਾਜ ਕਹਿੰਦੇ ਜੇ 100 ਵਰਿਆਂ ਜੀਵਨ ਖਾਣ, ਕਹਿੰਦੇ ਭਾਵੇਂ 100 ਸਾਲ ਦੀ ਉਮਰ ਹੋ ਜਾਵੇ, ਖਸਮ ਪਛਾਣੇ 100 ਦਿਨ ਪ੍ਰਵਾਨ, ਜਿੱਦਾਂ ਉਹ ਖਸਮ ਨਾਲ ਗੁਰੂ ਨਾਲ ਪਰਮਾਤਮਾ ਨਾਲ ਜੁੜ ਗਿਆ, ਵਾਹਿਗੁਰੂ ਨਾਲ ਜੁੜ ਗਿਆ, ਉਦਾਂ ਪ੍ਰਵਾਨ ਹੈ। ਜੀਵਨ ਤੋ ਗਣੀ ਹੈ ਜੋ ਹਰ ਪੇਖਾਂ, ਉਦਾਂ ਜੀਵਨ ਵਾਲਾ ਸੀ। ਕਈ ਵਾਰ ਬੜਾ, ਕਿਉਂਕਿ ਕਾਫੀ ਲੰਬੇ ਸਮੇਂ ਤੋਂ ਧਾਰਮਿਕ ਲੋਕਾਂ 'ਚ ਹੀ ਰਹੀ ਤਾਂ ਕਈ ਵਾਰ ਸਮਝੀਦਾ ਸੀ ਵੀ ਇਹਦਾ ਬੜਾ ਜੀਵਨ, ਪਰ ਉਹ ਜੀਵਨ ਜਦੋਂ ਦੇਖੀ ਤਾਂ ਬਹੁਤ ਜ਼ਿਆਦਾ ਜੀਵਨ ਦੀ ਬਾਜ਼ੀ ਹਾਰ ਕੇ ਜਾ ਰਹੇ ਨੇ, ਬਾਹਰੋਂ ਜੀਵਨ ਬਣਾ ਲੈਂਦੇ ਆ। ਜੀਵਨ ਹੈ ਜੁੜੇ ਹੋਏ ਦਾ ਮਤਲਬ, ਜੀਵਣਾ, ਜੀਵਨ ਜਿਉਣਾ ਵੀ ਉਸੇ ਨੂੰ ਕਿਹਾ ਗਿਆ। ਬਾਕੀ ਤਾਂ ਮਹਾਰਾਜ ਕਹਿੰਦੇ ਸੋ ਜੀਵਿਆ ਜਿਸ ਮਨ ਵਸਿਆ ਸੋਏ, ਉਹ ਜਿਉਂਦਾ ਹੈ ਮਨ ਜਿਹੜਾ ਜੁੜ ਗਿਆ ਵਾਹਿਗੁਰੂ ਨਾਲ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵਿਆ ਕੋਏ। ਬਾਕੀ ਜਿਉਂਦੇ ਨਹੀਂ ਮੰਨੇ ਗਏ। ਜੀਵਨ ਤੈਂ ਜੀਵਨ ਜੱਗ ਸੱਚ ਕਰ ਮਾਨਾ, ਜਿਹਨੂੰ ਤੂੰ ਸੱਚ ਮੰਨ ਰਿਹਾ ਇਹ ਝੂਠ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀਵਨ ਕੀ ਹੈ? ਕਹਿੰਦੇ ਜੀਵਨ ਉਦੋਂ ਆ ਜਦੋਂ ਹਰੀ ਨਾਲ ਜੁੜ ਗਿਆ, ਵਾਹਿਗੁਰੂ ਨਾਲ ਜੁੜ ਗਿਆ। ਸੋ ਜੀਵਿਆ, ਅਸਲ ਵਿੱਚ ਉਹ ਜੀਵਤ ਹੈ, ਉਹ ਮਰਦੇ ਹੀ ਨਹੀਂ ਮੁੜ ਕੇ। ਅਸੀਂ ਤਾਂ ਜੰਮਣ ਮਰਨ ਝਰਨਾ 'ਚ ਰੱਜ ਦੇ ਸ਼ਬਦ 'ਚ ਇਹੀ ਵਾਰ ਵਾਰ ਕਿਹਾ ਗਿਆ। ਹੁਣ ਮਹਾਰਾਜ ਕਹਿੰਦੇ ਕਿਹੜੇ ਵਾਰ ਵਾਰ ਜਨਮ 'ਚ ਨਹੀਂ ਆਉਂਦੇ? ਸੋ ਜੀਵਿਆ ਜਿਸ ਮਨ ਵਸਿਆ ਸੋਏ, ਜਿਹਦੇ ਹਿਰਦੇ 'ਚ ਵਾਹਿਗੁਰੂ ਵਸ ਗਿਆ। ਨਾਨਕ ਅਵਰ ਨਾ ਜੀਵਿਆ ਕੋਏ, ਇਹਦੂ ਬਿਨਾਂ ਬਾਕੀ ਕੋਈ ਜਿਉਂਦਾ ਨਹੀਂ। ਮਹਾਰਾਜ ਕਹਿੰਦੇ ਜੇ ਜੀਵੇ ਪੱਤ ਲੱਥੀ ਜਾਏ, ਸਭ ਹਰਾਮ ਜੇਤਾ ਕਿਸ ਖਾਏ। ਕਹਿੰਦੇ ਪਰਮੇਸ਼ਰ ਨਾਲ ਜੁੜਨ ਤੋਂ ਬਿਨਾਂ, ਗੁਰੂ ਦੇ ਗਿਆਨ ਤੋਂ ਬਿਨਾਂ ਜੋ ਕੁਛ ਵੀ ਖਾਂਦੇ ਹੋ ਤੁਸੀਂ ਹਰਾਮ, ਹਰਾਮੀ ਹੋ, ਤੁਸੀਂ ਹਰਾਮ ਖਾ ਰਹੇ ਹੋ। ਸਭ ਹਰਾਮ ਜੇਤਾ ਕਿਸ ਖਾਏ, ਕਿਉਂਕਿ ਗੱਲ ਤਾਂ ਸਪੱਸ਼ਟ ਹੀ ਹੋਈ ਹੈ, ਗੁਰਬਾਣੀ 'ਚ ਕੋਈ ਔਖੀ ਨਹੀਂ ਹੈਗੀ ਸਮਝਣੀ, ਪਰ ਸਾਡਾ ਮਨ ਹਰਾਮੀ ਹੈ ਨਾ, ਇਹ ਸਮਝਣਾ ਨਹੀਂ ਚਾਹੁੰਦਾ। ਤੈਂ ਜੀਵਨ ਜੱਗ ਸੱਚ ਕਰ ਜਾਣਾ ਰਹਾਓ, ਇਹ ਰਹਾਓ ਦੀ ਪੰਗਤੀ ਹੈ, ਜਿਹਨੂੰ ਤੂੰ ਸੱਚ ਕਰ ਜਾਣ ਲਿਆ ਇਹ ਸੱਚ ਨਹੀਂ ਹੈ। ਤਾਂ ਹੀ ਮਹਾਰਾਜ ਨੇ ਕਿਹਾ ਜੱਗ ਇੱਕ ਸੁਪਨਾ ਹੈ, ਜਿਵੇਂ ਸੁਪਨਾ ਆਪਾਂ ਰਾਤ ਨੂੰ ਸੁੱਤੇ ਪਏ ਦੇਖਦੇ ਹਾਂ, ਅੱਖ ਖੁੱਲਦੀ ਹੈ ਕੁਛ ਨਹੀਂ ਹੁੰਦਾ, ਐਵੇਂ ਆ ਖੇਡ। ਜੈਸਾ ਸੁਪਨਾ ਰੈਣਕਾ ਤੈਸੋ ਇਹ ਸੰਸਾਰ। ਜਿਨ੍ਹਾਂ ਨੂੰ ਇਹ ਗੁਰਬਾਣੀ ਦੁਆਰਾ ਗਿਆਨ ਹੋ ਜਾਂਦਾ, ਇਹਦੇ ਵਿੱਚ ਰਹਿੰਦਿਆਂ ਹੋਇਆਂ ਜੁੜ ਜਾਂਦੇ ਨੇ ਪਰਮਾਤਮਾ ਨਾਲ ਅਤੇ ਗੁਰੂ ਨਾਲ। ਜਿਨ ਜੀਓ ਦੀਆ ਸੋ ਰਿਜਕ ਅੰਬਰਾ ਵੈ, ਸਭ ਘੱਟ ਭੀਤਰ ਹਾਠ ਚਲਾਵੈ। ਹੁਣ ਉਹ ਪਰਮਾਤਮਾ ਬਾਰੇ ਦੱਸ ਰਹੇ ਨੇ ਭਗਤ ਰਵਿਦਾਸ ਜੀ। ਕਹਿੰਦੇ ਜਿਹਨੇ ਤੈਨੂੰ ਪੈਦਾ ਕੀਤਾ, ਜਿਨ ਜੀਓ ਦੀਆ, ਜਿਹਨੇ ਤੈਨੂੰ ਐਸ ਮਨੁੱਖਾ ਸਰੀਰ ਦੇ ਕੇ ਇਹਦੇ ਵਿੱਚ ਤੈਨੂੰ ਪਾਲ ਵੀ ਰਿਹਾ, ਸੋ ਰਿਜਕ ਅੰਬਰਾ ਵੈ, ਉਹ ਤੇਰਾ ਰਿਜਕ ਵੀ ਪਹੁੰਚਦਾ ਕਰ ਰਿਹਾ।
ਇਹ ਤਾਂ ਗੁਰਬਾਣੀ 'ਚ ਦੱਸਿਆ ਵੀ ਪੱਥਰ ਦੇ ਵਿੱਚ ਇੱਕ ਕੀੜਾ ਹੈ, ਉੱਥੇ ਵੀ ਰਿਜਕ ਪਹੁੰਚਦਾ ਕਰਦਾ ਪਰਮਾਤਮਾ ਇਹੋ ਜਿਹਾ। ਆਪਾਂ ਤਾਂ ਫਿਰ ਚਲੋ ਆਜ਼ਾਦ ਹਾਂ, ਤੁਰੇ ਫਿਰਦੇ, ਆਪਾਂ ਨੂੰ ਤਾਂ ਰਿਜਕ ਦਾ ਕੋਈ ਚਿੰਤਾ ਨਹੀਂ ਹੋਣੀ ਚਾਹੀਦੀ, ਪਰ ਸਾਨੂੰ ਵਾਲੀ ਚਿੰਤਾ, ਉਹਨਾਂ ਕੀੜਿਆਂ ਪਤੰਗਿਆਂ ਨੂੰ ਕੋਈ ਚਿੰਤਾ ਨਹੀਂ ਗੀ। ਉਹ ਤਾਂ ਡਾਰੀ ਮਾਰਦੇ ਆ, ਭੋਜਨ ਆਪੇ ਮਿਲ ਜਾਂਦਾ ਉਹਨਾਂ ਨੂੰ, ਮਿਲ ਹੀ ਜਾਣਾ ਹੁੰਦਾ, ਕੁਦਰਤ ਦਾ ਖੇਲ ਆ। ਮਹਾਰਾਜ ਕਹਿੰਦੇ ਜਿਨ ਜੀਉ ਦੀਆ ਸੋ ਰਿਜਕ ਅੰਬਰਾਵੈ, ਉਹ ਤੇਰਾ ਰਿਜਕ ਵੀ ਪਹਿਲਾਂ ਭੇਜਦਾ। ਸੈਲ ਪੱਥਰ ਮੇਂ ਜੰਤ ਪਾਏ ਤਾਂ ਕਾ ਰਿਜਕ ਆਗਿਆ ਕਰ ਧਰਿਆ, ਪੱਥਰਾਂ ਦੇ ਵਿੱਚ ਕੀੜੇ ਨੂੰ ਪੈਦਾ ਕਰਨ ਤੋਂ ਪਹਿਲਾਂ ਰਿਜਕ ਉੱਥੇ ਧਰਤਾ। ਦੇਖੋ ਇਸ ਕਰਕੇ ਸਭ ਘੱਟ ਪਿੱਤਰ ਹਾਟ ਚਲਾਵੈ, ਸਾਰਿਆਂ ਦੇ ਅੰਦਰ ਬੈਠਾ ਹੱਟ ਚਲਾ ਰਿਹਾ। ਹੱਟ ਗੁਰਬਾਣੀ 'ਚ ਚਾਰ ਹੱਟਾਂ ਦਾ ਜ਼ਿਕਰ ਆਇਆ ਹੈ, ਮੇਨ ਚਾਰ ਹੱਟ, ਹੱਟ ਤਾਂ ਹੋਰ ਬਹੁਤ ਆ, ਜਿਹਨਾਂ ਚਾਰਾਂ ਦਾ ਜ਼ਿਕਰ ਆਇਆ। ਇੱਕ ਹੱਟ ਹੈ ਚਾਰ, ਜਿਹਨੂੰ ਪਦਾਰਥ ਵੀ ਕਹਿਤਾ, ਚਾਰ ਹੱਟ ਵੀ ਕਹਿਤਾ, ਤਿੰਨ ਹੱਟ ਤ੍ਰੈਗੁਣਾ 'ਚ, ਇੱਕ ਹੱਟ ਚੌਥੇ ਪਾਤਸ਼ਾਹ। ਇਹ ਹੱਟ ਚੌਥਾ ਜਿਹੜਾ ਉਹਦੀ ਗੱਲ ਇੱਥੇ ਚੱਲ ਰਹੀ ਹੈ। ਸਭ ਘੱਟ ਭੀਤਰ ਹਾਟ ਚਲਾਵੈ, ਚੌਥੇ ਪਾਤਸ਼ਾਹ ਬੈਠ ਕੇ ਉਹ ਤੈਨੂੰ ਸਾਂਭ ਰਿਹਾ, ਯਾਨੀ ਨੌ ਦਰਾਂ ਤੋਂ ਉੱਤੇ ਪਰਮਾਤਮਾ ਬੈਠਾ, ਨੌ ਦਰਾਂ ਦੇ ਵਿੱਚ ਅਸੀਂ ਖੇਡ ਰਹੇ ਹਾਂ, ਨੌ ਦਰਾਂ ਦੇ ਵਿੱਚ ਰਿਜਕ ਦੇ ਰਿਹਾ। ਇਸ ਕਰਕੇ ਸਭ ਘੱਟ ਭੀਤਰ ਹਾਟ ਚਲਾਵੈ, ਉਹਨੇ ਤੇਰੇ ਅੰਦਰ ਹੱਟ ਲਾਏ ਹੋਏ ਨੇ ਜਿੱਥੋਂ ਤੈਨੂੰ ਸੌਦਾ ਮਿਲਦਾ, ਧਰਮ ਅਰਥ ਕਾਮ ਅਤੇ ਮੋਖ, ਇਹ ਚਾਰ ਹੱਟ ਨੇ। ਇਸ ਕਰਕੇ ਕਰ ਬੰਦਗੀ ਛਾੜ ਮੈਂ ਮੇਰਾ, ਕੀ ਕਰਨਾ ਕਹਿੰਦੇ ਤੂੰ ਬੰਦਗੀ ਕਰ, ਬੰਦਾ ਬੰਦਗੀ ਅਖਤਿਆਰ, ਬੰਦਾ ਕਰਨ ਹੀ ਬੰਦਗੀ ਆਇਆ, ਨਾ ਹੀ ਉਹਦਾ ਜਿਹੜਾ ਬੰਦਗੀ ਕਰਦਾ ਉਹਦਾ ਨਾ ਹੀ ਬੰਦਾ। ਕਰ ਬੰਦੇ ਕਰ ਬੰਦਗੀ ਛਾੜ ਮੈਂ ਮੇਰਾ, ਮੈਂ ਮੇਰੀ ਛੱਡ ਦੇ, ਇਹ ਮੈਂ ਮੇਰੀ ਉਪਲੇਖਾ, ਮੈਂ ਹਾਂ ਅਤੇ ਤੂੰ ਨਹੀਂ ਹੈ, ਜਬ ਹਮ ਹੋਤੇ ਤਬ ਤੂੰ ਨਾ ਹੀ, ਭਗਤ ਰਵਿਦਾਸ ਜੀ ਦਾ ਹੀ ਉਹ ਸ਼ਬਦ ਆ, ਅਬ ਤੂੰ ਹੀ ਮੈਂ ਨਾ ਹੀ। ਬਸ ਬੰਦਾ ਜਿੰਨਾ ਚਿਰ ਇਹ ਮੈਂ ਦਾ ਮਤਲਬ ਹੁੰਦਾ ਹਉ ਮੈਂ, ਜਿੰਨਾ ਚਿਰ ਹਉਮੇ ਆ ਓਨਾ ਚਿਰ ਤੂੰ ਨਹੀਂ ਉੱਥੇ ਆ ਸਕਦਾ, ਉੱਥੇ ਨਾਮ ਵੀ ਨਹੀਂ ਬਸ ਸਕਦਾ। ਹਿਰਦੇ ਨਾਮ ਸੰਭਾਰ ਸਵੇਰਾ, ਤੇਰੇ ਹਿਰਦੇ ਦੇ ਵਿੱਚ ਉਹ ਨਾਮ ਰੱਖਿਆ ਹੋਇਆ, ਉਸ ਨਾਮ ਦੀ ਪ੍ਰਾਪਤੀ ਕਰ ਲਾ। ਸੰਭਾਰ ਸਵੇਰਾ, ਇਹ ਸਵੇਰਾ ਮਤਲਬ ਅੰਮ੍ਰਿਤ ਵੇਲਾ, ਅੰਮ੍ਰਿਤ ਵੇਲਾ ਉਦੋਂ ਹੁੰਦਾ ਜਦੋਂ ਅਸੀਂ ਜਾਗ ਪੈਂਦਾ ਮਨ, ਕਹਿੰਦੇ ਹੁਣ ਤੂੰ ਸੁੱਤਾ ਪਿਆ, ਇਹ ਰਾਤ ਆ ਅਤੇ ਤੂੰ ਹੁਣ ਜਾਗ ਪਏਗਾ, ਦਿਨ ਚੜ ਜਾਊਗਾ, ਇਹ ਅੰਧੇਰਾ ਖਤਮ ਹੋ ਜਾਊਗਾ। ਮਹਾਰਾਜ ਕਹਿੰਦੇ ਸੰਭਾਰ ਸਵੇਰਾ, ਇਹ ਸੰਭਾਲ ਕਰ ਲਾ, ਇਹ ਸਮੇਂ ਦੀ ਸੰਭਾਲ ਕਰ ਲਾ, ਹੁਣ ਤੈਨੂੰ ਮੌਕਾ ਮਿਲਿਆ, ਇਹਨੂੰ ਸਾਂਭ ਲਾ, ਇਹ ਜਦੋਂ ਹੱਥੋਂ ਚਲਿਆ ਗਿਆ ਫਿਰ ਪਛਤਾਉਣ ਦਾ ਕੋਈ ਫਾਇਦਾ ਨਹੀਂ ਗਾ। ਮਹਾਰਾਜ ਕਹਿੰਦੇ ਜਨਮ ਸਿਰਾਨੋ ਪੰਥ ਨਾ ਸਵਾਰਾ, ਸਾਂਝ ਪਰੇ ਦਾ ਦਿਸ ਅੰਧਿਆਰਾ। ਮਹਾਰਾਜ ਕਹਿੰਦੇ ਇਹ ਜਨਮ ਤਾਂ ਮਿਲ ਗਿਆ ਪਰ ਪੰਥ ਰਸਤਾ ਨਹੀਂ ਪਤਾ, ਭੁੱਲ ਗਿਆ। ਜਨਮ ਸਿਰਾਨੋ, ਜਨਮ ਤਾਂ ਬਤੀਤ ਹੋ ਰਿਹਾ ਹੈ ਪਰ ਪੰਥ ਨਾ ਸਵਾਰਾ। ਪੰਥ ਕਿਹਨੂੰ ਕਹਿੰਦੇ ਨੇ? ਰਸਤੇ ਨੂੰ। ਪੰਥ ਆਮ ਤੌਰ 'ਤੇ ਕਹਿ ਦਿੰਦੇ ਅਸੀਂ ਵੀ ਪੰਥ ਨੂੰ ਖਤਰਾ, ਪੰਥ ਨੂੰ ਤਾਂ ਕੋਈ ਖਤਰਾ ਨਹੀਂ, ਰਸਤੇ ਨੂੰ ਕੀ ਖਤਰਾ ਵੀ, ਗੁਰੂ ਦੇ ਮਾਰਗ ਨੂੰ ਕੋਈ ਖਤਰਾ ਨਹੀਂ, ਜਿਹੜਾ ਗੁਰੂ ਦਾ ਮਾਰਗ ਆ ਨਾ ਇਹਨੂੰ ਕੋਈ ਖਤਰਾ ਨਹੀਂ। ਪੰਥ ਕਹਿੰਦੇ ਰਸਤੇ ਨੂੰ, ਦਾ ਮਤਲਬ ਜਿੱਥੇ ਖਤਰਾ ਹੈ ਉੱਥੇ ਅਗਿਆਨਤਾ, ਸਾਨੂੰ ਕੋਈ ਖਤਰਾ ਨਹੀਂ ਗਾ, ਸਾਨੂੰ ਕੋਈ ਦੁਨੀਆਂ ਦੀ ਤਾਕਤ ਖਤਮ ਨਹੀਂ ਕਰ ਸਕਦੀ, ਪਤਾ ਨਹੀਂ ਕਿੰਨੇ ਕਿੱਥੇ ਖਤਮ ਕਰਨ ਵਾਲੇ ਆ ਗਏ। ਇਹ ਤਾਂ ਇੱਕ ਭਰਮ ਹੈ ਬੜਾ ਵੱਡਾ, ਖਤਮ ਕਰਨ ਵਾਲਿਆਂ ਦਾ ਅਤੇ ਸਾਡਾ ਵੀ ਭਰਮ ਪੈ ਗਿਆ ਸਾਨੂੰ ਖਤਮ ਕਰ ਦੇਣਗੇ, ਇਹ ਨਹੀਂ ਖਤਮ ਹੋਣਾ। ਆ ਗਿਆ ਭਈ ਅਕਾਲ ਕੀ ਤਬੀ ਚਲਾਇਓ, ਪੰਥ ਪੰਥ ਰਸਤੇ ਨੂੰ ਕਿਹਾ ਇੱਥੇ। ਹੁਣ ਦੇਖੋ ਇਹ ਪੰਥ ਸ਼ਬਦ ਭਗਤ ਰਵਿਦਾਸ ਨੇ ਵੀ ਵਰਤਿਆ ਅਤੇ ਅਸੀਂ ਦਸਵੇਂ ਜਾਮੇ ਤੋਂ ਕਹਿੰਦੇ ਖਾਲਸਾ ਪੰਥ। ਖਾਲਸਾ ਜਿਹੜਾ ਹੁੰਦਾ ਉਹਨੂੰ ਪੰਥ ਦਾ ਪਤਾ ਹੁੰਦਾ, ਉਹਨੂੰ ਰਸਤੇ ਦਾ ਪਤਾ ਹੁੰਦਾ, ਘਰ ਨੂੰ ਜਾਣ ਦਾ ਰਸਤਾ, ਉਹਨੂੰ ਪੰਥ ਕਹਿੰਦੇ ਨੇ। ਇਸ ਕਰਕੇ ਉਸੇ ਨੂੰ ਖਾਲਸਾ ਕਹਿੰਦੇ ਨੇ ਜਿਹੜਾ ਇਸ ਰਸਤੇ 'ਤੇ ਚੱਲ ਕੇ ਘਰੇ ਪਹੁੰਚ ਜਾਂਦਾ ਮਨ, ਉਹਨੂੰ ਖਾਲਸਾ ਕਹਿੰਦੇ ਨੇ। ਜਨਮ ਸਿਰਾਨੋ ਪੰਥ ਨਾ ਸਵਾਰਾ, ਪੰਥ ਦਾ ਤਾਂ ਪਤਾ ਹੀ ਨਹੀਂ ਗਾ, ਰਸਤੇ ਦਾ ਪਤਾ ਹੀ ਨਹੀਂ ਗਾ, ਇੱਥੇ ਹੀ ਗੇੜੇ ਕੱਢੀ ਜਾਂਦੇ। ਤ੍ਰੈਗੁਣਾ ਦੇ ਵਿੱਚ ਹੀ ਅਸੀਂ ਸਭ ਕੁਛ ਕਰਦੇ ਹਾਂ, ਤ੍ਰੈਗੁਣਾ 'ਚ ਹੀ ਪੂਜਾ ਕਰਦੇ ਹਾਂ, ਤ੍ਰੈਗੁਣਾ 'ਚ ਹੀ ਪੜ੍ਹਦੇ ਹਾਂ, ਤ੍ਰੈਗੁਣਾ 'ਚ ਸਾਰਾ ਕੁਛ ਕਰਦੇ ਹਾਂ। ਮਹਾਰਾਜ ਕਹਿੰਦੇ ਇਹ ਜਨਮ ਮਿਲਿਆ ਪੰਥ ਰਸਤਾ ਪੁੱਛ ਲਾ ਗੁਰੂ ਨੂੰ ਅਤੇ ਘਰੇ ਪਹੁੰਚ ਜਾਏ, ਰਸਤਾ ਤੇਰਾ ਸਿੱਧਾ ਕਰਿਆ ਜਾਂਦਾ। ਇਹਨੂੰ ਗੁਰਬਾਣੀ 'ਚ ਗਾਡੀ ਮਾਰਗ ਵੀ ਕਿਹਾ। ਸਾਂਝ ਪਰੀਦਾ ਦਿਸ ਅੰਧਿਆਰਾ, ਜਿਵੇਂ ਕਹਿੰਦੇ ਸ਼ਾਮ ਪੈਂਦੀ ਆ, ਹਨੇਰਾ ਪੈ ਜਾਂਦਾ, ਕੱਖ ਨਹੀਂ ਦਿਸਦਾ ਜੇ ਚਾਨਣ ਨਾ ਹੋਵੇ ਉਹਦੇ 'ਚ, ਐਵੇਂ ਜਦੋਂ ਤੇਰਾ ਨਾ ਅੰਤ ਸਮਾਂ ਆਉਣਾ, ਉਹਨੂੰ ਕਿਹਾ ਸਾਂਝ ਪਰੀ, ਉਦੋਂ ਤੈਨੂੰ ਇੱਥੇ ਕੱਖ ਨਹੀਂ ਸੁੱਝਣਾ। ਜੇ ਤੂੰ ਰਸਤਾ ਨਾ ਜਾਣਿਆ ਘਰ ਦਾ, ਘਰੇ ਆਉਣਾ ਜਾਣਾ ਨਾ ਬਣਾਇਆ ਜਿਉਂਦੇ ਜੀ, ਤਾਂ ਕਰਕੇ ਮਹਾਰਾਜ ਕਹਿੰਦੇ ਸਾਂਝ ਪਰੀ ਦੈ ਦਸ ਅਧਿਆਰ ਅੰਧਿਆਰਾ। ਕਹਿ ਰਵਿਦਾਸ ਨੀ ਧਿਆਨ ਦੀਵਾਨੇ, ਚੇਤਸ ਨਾ ਹੀ ਦੁਨੀਆ ਫਨ ਕਾਨੇ। ਹੁਣ ਰਵਿਦਾਸ ਭਗਤ ਜੀ ਕਹਿੰਦੇ ਨੇ, ਤੂੰ ਨਿਦਾਨ ਕਹਿੰਦੇ ਨੇ ਮੂਰਖ ਨੂੰ,
दीवाना है तू कमला है तेन पता नहीं गा पुत देखो ये बाणी अकाल पुरख वालों आ रविदास जी के मुख चो बोल रहे ने अकाल पुरख बोल रहा है ता ही गुरमुखा ने कहा अकाल पुरख की बाणी है अकाली बाणी ही इहदे च दर्ज की है हुण रविदास जी उस अकाल पुरख उहदे हिरदे च वस के बोल रहे ने कहिंदे तू निदान आ तैनु पता नहीं आपां कहिंदे ना अणजाण आ जिवें आपां अणजाण आ सारे ਇਹ ਗੁਰੂ ਨੂੰ ਪੁੱਛ ਕੇ ਆਪਾਂ ਪਹੁੰਚ ਜਾਂਦੇ ਹਾਂ ਇਸ ਕਰਕੇ ਦੀਵਾਨੇ ਆ ਕਹਿੰਦੇ ਕਮਲਾ ਹੋਇਆ ਫਿਰਦਾ ਝੱਲਾ ਹੋਇਆ ਫਿਰਦਾ ਚੇਤਸ ਨਾਹੀਂ ਤੇਰੇ ਚਿੱਤ 'ਚ ਵਾਹਿਗੁਰੂ ਵਸਿਆ ਕਿ ਨਹੀਂ ਵਸਿਆ ਜੇ ਤਾਂ ਵਾਹਿਗੁਰੂ ਵਸਿਆ ਤੂੰ ਤਾਂ ਵਾਹਿਗੁਰੂ ਦੀ ਗੱਲ ਕਰੇਂਗਾ ਫਿਰ ਦੂਜੇ ਦੀ ਗੱਲ ਨਹੀਂ ਕਰੇਂਗਾ ਚੇਤਸ ਨਾਹੀਂ ਦੁਨੀਆਂ ਜੇ ਦੁਨੀਆਂ ਨਾ ਸਲਾਹ ਇਹ ਦੁਨੀਆਂ ਦੀ ਸ਼ਬਦ ਸਲਾਹ ਦੁਨੀਆਂ ਦੀਆਂ ਗੱਲਾਂ ਕਹਿੰਦੇ ਇੱਕ ਫਨਾਹ ਹੋਣ ਵਾਲਾ ਖਤਮ ਹੋਣ ਵਾਲਾ ਇੱਕ ਜਿਹੜਾ ਇਹ ਰਸਤਾ ਇਹ ਫਨਾਹ ਨਹੀਂ ਹੁੰਦਾ ਜਿਹੜਾ ਗੁਰੂ ਦਾ ਮਾਰਗ ਹੈ ਇਹ ਖਤਮ ਨਹੀਂ ਹੋਣਾ ਇਸ ਕਰਕੇ ਬਾਕੀ ਸਭ ਕੁਛ ਖਤਮ ਹੋ ਸਕਦਾ ਇੱਕ ਜਿਹੜਾ ਰਸਤਾ ਹੈ ਘਰ ਨੂੰ ਜਾਣ ਵਾਲਾ ਉਹ ਖਤਮ ਨਹੀਂ ਹੁੰਦਾ ਉਸ ਰਸਤੇ 'ਤੇ ਚੱਲਣ ਵਾਲਿਆਂ ਨੂੰ ਕਿਹਾ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ ਕਿਤੇ ਬੜੇ ਵੱਡੇ ਭਾਗ ਹੁੰਦੇ ਆ ਕੁਛ ਸਮਾਂ ਬਣਦਾ ਫਿਰ ਸਾਨੂੰ ਇਹ ਗੱਲਾਂ ਦਾ ਪਤਾ ਲੱਗਦਾ ਗੁਰੂ ਕਿਰਪਾ ਕਰੇ ਸਾਨੂੰ ਇਹ ਸੋਝੀ ਆਵੇ ਅਗਿਆਨਤਾ ਸਾਡੀ ਖਤਮ ਹੋ ਜਾਵੇ ਗੁਰਬਾਣੀ ਗਾਧ ਬੋਧ ਹੈ ਕੋਈ ਐਸਾ ਸ਼ਬਦ ਬੋਲਿਆ ਗਿਆ ਵੀ ਸੰਗਤ ਦੇ ਅਨੁਕੂਲ ਨਾ ਹੋਵੇ ਸੰਗਤ 'ਤੇ ਗੁਰੂ ਬਖਸ਼ਣਹਾਰ ਹੈ ਬਖਸ਼ ਲੈਣਾ ਜੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਰਾਸ਼ਟਰਪਤੀ ਸਿਮਰੋ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਾਹੇ ਮਿਟਾਵੋ
0: ਸਿਮਰੋ ਜਾਸ ਵਿਸ਼ੰਬਰ ਏਕੈ
1: ਨਾਮ ਜਪਤਾ ਕਰਤਾ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਖਰ

0: ਸੁਖਮਣੀ ਸੁਖੀ ਅੰਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾਉ
0: ਪ੍ਰਭ ਕੈ ਸਿਮਰਨ ਗਰਭ ਨਾ ਵਸੈ
1: ਪ੍ਰਭ ਕੈ ਸਿਮਰਨ ਦੁਖ ਜਮ ਰਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੇ
1: ਪ੍ਰਭ ਕੈ ਸਿਮਰਨ ਦੁਸ਼ਮਣ ਕਰੈ
0: ਪ੍ਰਭ ਸਿਮਰਤ ਕਿਛ ਵਿਘਨ ਨਾ

0: ਪ੍ਰਭ ਕੈ ਸਿਮਰਨ ਤੀਰਥ ਸਨਾਨੀ
1: ਪ੍ਰਭ ਕੈ ਸਿਮਰਨ ਧਰ ਕੈ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ
1: ਪਹਾ ਪ੍ਰਭ ਕੈ ਸਿਮਰਨ ਸੋ ਫਲ ਫਲਾ
0: ਸੇ ਸਿਮਰ ਹੈ ਜਿਨ ਆਪ ਸਿਮਰਾਏ
1: ਨਾਨਕ ਤਾਕੇ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ
1: ਪ੍ਰਭ ਕੈ ਸਿਮਰਨ ਉਧਰੇ ਉੱਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕੈ ਸੁਝੈ
0: ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ੍ਰਿਤ ਮਹੇ ਸਮਾਏ
0: ਪ੍ਰਭ ਜੀ ਵਸੇ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰੇ ਸੇ ਤਨ ਵੰਤੇ
1: ਪ੍ਰਭ ਕੋ ਸਿਮਰੇ ਸੇ ਪਤ ਵੰਤੇ
0: ਪ੍ਰਭ ਕੋ ਸਿਮਰੇ ਸੇ ਜਨ ਪਰਵਾਨ

0: ਤੇ ਸੁਖਵਾਸੀ
1: ਪ੍ਰਭੂ ਸਿਮਰੇ ਸਦਾ ਵਿਲਾਸੀ
0: ਸਿਮਰਨ ਤੇ ਲਾਗੇ ਜਿਨ ਆਪ ਦਇਆਨਾ
1: ਨਾਨਕ ਜਲਤੀ ਮੰਗੈਰ ਵਾਲਾ
0: ਪ੍ਰਭ ਕੋ ਸਿਮਰੇ ਸੇ ਪਾਰੀ ਉਪਕਾਰੀ
1: ਪ੍ਰਭ ਕੋ ਸਿਮਰੇ ਤਿਨ ਸਤ ਬਲਿਹਾਰੀ
0: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ
0: ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰੇ ਤਿਨ ਆਨੰਦ ਕਨੇਰੇ
1: ਪ੍ਰਭ ਕੋ ਸਿਮਰੇ ਬਸੇ ਹਰ
0: ਸੰਤ ਕਿਰਪਾ ਤੇ ਆਂਦਿਨ ਜਾਗ
1: ਨਾਨਕ ਸਿਮਰਨ ਪੂਰੇ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਪ੍ਰਭੂ ਨ ਚੂਰੇ
0: ਪ੍ਰਭ ਕੈ ਸਿਮਰਨ ਹਰ ਗੁਣਵਾਨੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਹਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸਿਮਰੇ ਸੇ ਜਨ ਜਿਨ ਕੋ ਪ੍ਰਭ ਮਾਇਆ
1: ਨਾਨਕ ਕਿੰਜਨ ਸ਼ਰਨੀ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਪਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਂਕੁੰਡ ਜਾਤੇ
0: ਹਰ ਸਿਮਰਨ ਧਾਰੀ ਸਭ ਧਰਣਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀ

0: ਗਿਹੋ ਜਾਤ ਅਕੇਲਾ,
1: ਤੈ ਹਰ ਨਾਮ ਸੰਗ ਹੋਤ ਸਹੇਲਾ,
0: ਐਸਾ ਨਾਮ ਮਨ ਸਦਾ ਧਿਆਈਐ,
1: ਨਾਨਕ ਗੁਰਮੁਖ ਪਰਮਗਤ ਪਾਈਐ,
0: ਸੂਦਤ ਨਹੀਂ ਕੋਟ ਲਖ ਬਾਹੇ,
1: ਨਾਮ ਜਪਤ ਤੈ ਪਾਰ ਪਰਾਹੇ,
0: ਅਨਕ ਬਿਗੰਜੈ ਆਏ

0: सगल प्रकार के अंतर जामी
1: अपने एकात्मे तो जानो आपे
0: आपन संग आप्र

0: ਤੈਨ ਆਪਣਾ ਹੁਕਮ ਮਨਾਇਆ
1: ਸਰਬ ਥੋਕ ਨਾਨਕ ਤਿਨ ਪਾਇਆ
0: ਗੰਤ ਸਾਹੋ ਆਪਣੀ ਦੇ ਰਾਸ
1: ਆਤ ਵੀਤ ਵਰਤੇ ਅੰਦਵਾਸ
0: ਆਪਣੀ ਅਮਾਨ ਕਛ ਬਾਹਰ ਸਾਹੋ ਲੇ
1: ਅਗਿਆਨੀ ਮਨ ਰੋਸ ਕਰੇ
0: ਆਪਣੀ ਭਰਤੀ ਤਾਪ ਹੀ ਹੋਵੇ
1: ਵਿਸ਼ਵਾਸ ਨਾ ਹੋਵੇ
0: ਜਿਸ ਦੀ ਵਸਤ ਸਾਗੇ ਰਾਖੇ

0: ਬੰਦ
1: ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ
0: ਮੇਘ ਬਿਨਾ ਜੋ ਖੇਤੀ ਜਾਏ
1: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ
0: ਜੋ ਕਿਰਪਨ ਕੇ ਨਰਾਰਥ ਨਾਮ
1: ਧਨ ਧਨ ਜੈ ਜਨ ਘਟ ਬਸਿਓ ਹਰ ਨਾਉ
0: ਨਾਨਕ ਤਾਂਕੇ ਬਲ ਬਲ ਜਾਓ
1: ਰਹਿਤ ਅਵਰ ਕਛ ਅਵਰ ਕਮਾਵਤ
0: ਮਾਨੇ ਪ੍ਰੀਤ ਮੁਖੋ ਕਣ ਲਾਵਤ
1: ਜਾਨਣ ਹਾਰ ਪ੍ਰਭ ਪਰਵੀਨ
0: ਬਾਹਰ ਭੇਖ ਨ ਕਾਹੂ ਪੀਨ
1: ਅਵਰ ਅਪਦੇਸੇ ਆਪ ਨਾ ਕਰੇ
0: ਆਵਤ ਜਾਵਤ ਜਨ ਮੈਂ ਮਰੇ
1: ਜਿਸਕੇ ਅੰਤਰ ਬਸੇ ਨਰ

0: ਪ੍ਰਸਾਦਿ ਛਤੀ ਅੰਮ੍ਰਿਤ ਖਾਹੇ,
1: ਤਿਸਤਾ ਕਰ ਕੋ ਰਖ ਮਨ ਮਾਹੇ,
0: ਪ੍ਰਸਾਦਿ ਸੁਗੰਧ ਤਨ
1: ਲਾਵੇ, ਤਿਸਕੋ ਸਿਮਰਤ ਪਰਮ ਗਤ ਪਾਵੇ,
0: ਪ੍ਰਸਾਦਿ ਵਸੈ ਸੁਖ ਮੰਦਰ,
1: ਤਿਸੇ ਧਿਆਏ ਸਦਾ ਮਨ ਅੰਦਰ,
0: ਪ੍ਰਸਾਦਿ ਗ੍ਰਹਿ ਸੰਗ ਸੁਖ ਬਸਨਾ,
1: ਆਠ ਪੈਰ ਸਿਮਰੋ ਤਿਸ ਰਸਨਾ,
0: ਪ੍ਰਸਾਦਿ ਰੰਗ ਰਸ ਭੋਗ,
1: ਨਾਨਕ ਸਦਾ ਧਿਆਈਏ ਧਿਆਵਨ ਜੋਗ,
0: ਪ੍ਰਸਾਦਿ ਪਾਠ ਪਟੰਬਰ ਹੰਡਾਵੇ,
1: ਤਿਸੇ ਤਿਆਗ ਕਾ ਤਵਰ ਲੁਭਾਵੇ,
0: ਪ੍ਰਸਾਦ ਸੁਖ ਸੇ ਸੋਈ ਜੈ,
1: ਮਨ ਆਠ ਪੈਰ ਤਾਂ ਕਾ ਜਸ ਗਾਵੀ ਜੈ,
0: ਪ੍ਰਸਾਦ ਤੂੰ ਸਭ ਕੋ ਮਾਨੈ,
1: ਮੁਕਤਾ ਕੋ ਜਸ ਰਸਨ ਬਖਾਨੈ,
0: ਪ੍ਰਸਾਦ ਤੇਰੋ ਰਹਿਤਾ ਤਾ

0: ਤੇਰੇ ਸਗਲ ਛਿੱਦਰ
1: ਢਾਕੈ ਮਨ ਸਰਨੀ ਪਰ ਠਾਕਰ ਪ੍ਰਭ ਤਾਕੈ
0: ਪ੍ਰਸਾਦ ਤੁਝ ਕੋ ਨਾ ਪਹੁੰਚੈ
1: ਮਨ ਸਾਸ ਸਾਸ ਸਿਮਰੋ ਪ੍ਰਭ ਯੂਚੈ
0: ਪ੍ਰਸਾਦ ਪਾਈ ਦੁਰਲਭ ਦੇ
1: ਨਾਨਕ ਤਾਂ ਕੀ ਭਗਤ ਕਰੇ
0: ਪ੍ਰਸਾਦ ਆ ਭੂਖਨ ਪਹਿਰੀਜੈ
1: ਮਨ ਤੇ ਸਿਮਰਤ ਕਿਉ ਆਰਸ ਕੀਜੈ
0: ਪ੍ਰਸਾਦ ਆ ਸਾਸਤ ਸਵਾਰੀ
1: ਮਨ ਤਿਸ ਪ੍ਰਭ ਕੋ ਪ੍ਰਭੂ ਨਾ ਵਿਸਾਰੀ
0: ਪ੍ਰਸਾਦ ਬਾਗ ਮਿਲਖ ਧਨ
1: ਰਾਖ ਪਰੋਏ ਪ੍ਰਭ ਆਪਣੇ ਮਨਾ
0: ਜਿਨ ਤੇਰੀ ਮਨ ਬੰਤ ਬਨਾਈ
1: ਉਠਤ ਬੈਠ ਸਾ ਕਿਸੇ ਧਿਆਈ
0: ਕਿਸੇ ਧਿਆਈ ਜੋ ਇੱਕ ਅਲੱਖ ਹੈ।

0: ਤੇਰੀ ਪਾਤਰ ਹੈ।
1: ਗੁਰ ਪ੍ਰਸਾਦ ਨਾਨਕ ਜਸ ਕਹੇ,
0: ਪ੍ਰਸਾਦ ਸੁਨੇ ਕਰਨ ਨਾਦ,
1: ਜੈ ਪ੍ਰਸਾਦ ਪੀ ਕੇ ਵਿਸਮਾਦ,
0: ਪ੍ਰਸਾਦ ਬੋਲੇ ਅੰਮ੍ਰਿਤ ਰਸਨਾ,
1: ਜੈ ਪ੍ਰਸਾਦ ਸੁਖ ਸਹਿਜੇ ਰਸਨਾ,
0: ਜੈ ਪ੍ਰਸਾਦ ਹਸਤ ਕਰ ਚਲ ਹੈ,
1: ਜੈ ਪ੍ਰਸਾਦ ਸੰਪੂਰਨ ਹੈ,
0: ਜੈ ਪ੍ਰਸਾਦ ਪਰਮ ਗਤ ਪਾਵੈ ਹੈ,
1: ਜੈ ਪ੍ਰਸਾਦ ਸੁਖ ਸਹਿਜ ਸਮਾਵੈ,
0: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ,
1: ਗੁਰ ਪ੍ਰਸਾਦ ਨਾਨਕ ਮਨ ਜਾਗੋ,
0: ਜੈ ਪ੍ਰਸਾਦ ਤੂੰ ਪ੍ਰਗਟ ਸੰਸਾਰ,
1: ਇਸ ਪ੍ਰਭ ਕੋ ਮੂਲ ਨ ਮਨੋ ਵਿਸਾਰ,
0: ਜੈ ਪ੍ਰਸਾਦ ਤੇਰਾ ਪ੍ਰਤਾਪ,
1: ਰੇ ਮਨ ਮੂਡ ਤੂੰ ਤਾਂ ਕੋ ਜਾਪ,
0: ਜੈ ਪ੍ਰਸਾਦ ਤੇਰੇ ਕਾਰਜ ਪੂਰੇ,
1: ਇਸੇ ਜਾਨ ਮਨ ਸਦਾ ਹਜੂਰੇ,
0: ਜੈ ਪ੍ਰਸਾਦ ਤੂੰ ਪਾਵੇ ਸਾਚ,
1: ਰੇ ਮਨ ਮੇਰੇ ਤੂੰ ਤਾਂ ਸੋ ਰਾਜ,
0: ਜੈ ਪ੍ਰਸਾਦ ਸਭ ਕੀ ਗਤ ਹੋਏ,
1: ਨਾਨਕ ਜਾਪ ਜਪੇ ਜਪ ਸੋਏ,
0: ਆਪ ਜਪਾਏ ਜਪੈ ਸੋ ਨਾਉ,
1: ਆਪ ਗਵਾਏ ਸੋ ਹਰ ਗੁਣ ਗਾਉ,
0: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ,
1: ਪ੍ਰਭ ਦਇਆ ਤੇ ਕਮਲ ਵਿਗਾਸ,
0: ਸੁਖ ਪ੍ਰਸੰਨ ਬਸੈ ਮਨ ਸੋਏ,
1: ਪ੍ਰਭ ਦਇਆ ਤੇ ਮਤਿ ਉਤਮ ਹੋਏ,
0: ਸਰਬ ਨਿਧਾਨ ਪ੍ਰਭ

0: ਸੰਗਮ ਖੋਜਲ ਹੋਤ
1: ਸਾਧ ਸੰਗ ਮਨ ਸਗਲੀ ਖੋਤ
0: ਸਾਧ ਕੇ ਸੰਗ ਮਿਟੇ ਅਭਿਮਾਨ
1: ਸਾਧ ਕੇ ਸੰਗ ਪ੍ਰਗਟੇ ਸੋ ਗਿਆਨ
0: ਸਾਧ ਕੇ ਸੰਗ ਪੂਜੇ ਪ੍ਰਭ ਨੇਰਾ
1: ਸਾਧ ਸੰਗ ਸਭ ਹੋਤ ਨਵੇਰਾ
0: ਸਾਧ ਕੇ ਸੰਗ ਪਾਏ ਨਾਮ ਰਤਨ
1: ਸਾਧ ਕੇ ਸੰਗ ਏਕ ਉਪਰ ਜਤਨ
0: ਸਾਧ ਕੇ ਮਹਿਮਾ ਵਰਨੇ ਕੌਣ ਪੁਰਾਣੀ
1: ਨਾਨਕ ਸਾਧ ਕੀ ਸੋਭਾ ਪ੍ਰਭ ਮਾਏ ਸਮਾਨੀ
0: ਸਾਧ ਕੇ ਸੰਗ ਅਗੋਚਰ ਮਿਲੇ
1: ਸਾਧ ਕੇ ਸੰਗ ਸਦਾ ਪਰ ਖੁੱਲੇ
0: ਸਾਧ ਕੇ ਸੰਗ ਆਵੇ ਬਸ ਪੰਚਾ
1: ਸਾਧ ਸੰਗਮ ਰਤਾ
0: ਸਾਧ ਸੰਗ ਹੋਏ ਸਭ ਕੀ ਰੇਨ
1: ਸਾਧ ਕੇ ਸੰਗ ਮਨੋਹਰ ਮੈਨ
0: ਸਾਧ ਕੇ ਸੰਗ ਨਾ ਕਤਹੂ ਧਾਵੇ
1: ਸਾਧ ਸੰਗ ਸਥਿਤ ਮਨ ਭਾਵੇ
0: ਸਾਧ ਕੇ ਸੰਗ ਮਾਇਆ ਤੇ ਭੈਣ
1: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
0: ਸਾਧ ਸੰਗ ਸਭ ਦੁਸ਼ਮਣ ਮੀਤ ਸਾਧ ਸੰਗ ਦੁਸ਼ਮਣ ਸਭ ਨੀਤ
1: ਸਾਧੂ ਕੇ ਸੰਗ ਮਹਾਪੁਨੀਤ
0: ਸਾਧ ਸੰਗ ਕਿਸਿਓ ਨਹੀਂ ਬੈਰ
1: ਸਾਧ ਕੇ ਸੰਗ ਨਬੀ ਕਾ ਪੈਰ
0: ਸਾਧ ਕੇ ਸੰਗ ਨਾਹੀ ਕੋ ਮੰਦਾ
1: ਸਾਧ ਸੰਗ ਜਾਣੇ ਪਰਮਾਨੰਦਾ
0: ਸਾਧ ਕੇ ਸੰਗ ਨਹੀਂ ਹੋ ਤਾਪ
1: ਸਾਧ ਕੇ ਸੰਗ ਕਦੇ ਸਭ ਆਪ
0: ਆਪੇ ਜਾਣੇ ਸਾਧ ਬਡਾਈ
1: ਨਾਨਕ ਸਾਧ ਪ੍ਰਭੂ ਮਹਿਆਈ
0: ਸਾਧ ਕੇ ਸੰਗ ਨਾ ਕਬਹੂ ਧਾਵੇ
1: ਸਾਧ ਕੇ ਸੰਗ ਸਦਾ ਸੁਖ ਪਾਵੇ
0: ਸਾਧ ਸੰਗ ਬਸ ਤਾ ਗੋਚਰ ਰਹੇ
1: ਸਾਧੂ ਕੇ ਸੰਗ
0: ਸਾਧ ਕੇ ਸੰਗ ਬਸੇ ਤਾਂ ਉੱਚੇ
1: ਸਾਧੂ ਕੇ ਸੰਗ ਮਹਿਲ ਪਹੁੰਚੇ
0: ਸਾਧ ਕੇ ਸੰਗ ਦਲੇ ਸਭ ਧਰਮ
1: ਸਾਧ ਕੇ ਸੰਗ ਕੇਵਲ ਪਾਰ ਬ੍ਰਹਮ
0: ਸਾਧ ਕੇ ਸੰਗ ਪਾਏ ਨਾਮ ਨਿਧਾਨ
1: ਨਾਨਕ ਸਾਧੂ ਕੇ ਪ੍ਰਮਾਨ
0: ਸਾਧ ਕੇ ਸੰਗ ਸਭ ਕੁਲ ਉਧਾਰ
1: ਸਾਧ ਸੰਗ ਸਾਜਨ ਮੀਤ ਕੁਟੰਬ ਦੇ ਸਾਰੇ
0: ਸਾਧੂ ਕੇ ਤਨ ਸੋ ਤਨ ਪਾਵੇ
1: ਜਿਸ ਤਨ ਤੇ ਸਭ ਕੋ ਵਰਸਾਵੇ
0: ਸਾਧ ਸੰਗ ਧਰਮ ਰਾਏ ਕਰੇ ਸੇਵਾ
1: ਸਾਧ ਕੇ ਸੰਗ ਸੋ ਬਾਸੁਰ ਦੇਵਾ
0: ਸਾਧੂ ਕੇ ਸੰਗ ਪਾਪ ਲਾਏਨ
1: ਸਾਧ ਸੰਗਮ ਰਤ ਗੁਣ ਗਾਏਨ
0: ਸਾਧ ਕੇ ਸੰਗ ਸਰਬ ਧਨ ਗਮ
1: ਨਾਨਕ ਸਾਧ ਕੇ ਸੰਗ ਸਫਲ ਜਾਮ
0: ਸਾਧ ਕੇ ਸੰਗ ਨਹੀਂ ਕੁਛ ਕਾਲ
1: ਰਾਸ਼ਨ ਭੇਟਤ ਹੋਤ ਨਿਹਾਲ
0: ਸਾਧ ਕੇ ਸੰਗ ਕਲੋ ਖਤ ਹਰੇ
1: ਸਾਧ ਕੇ ਸੰਗ ਨਰਕ ਪਰ ਹਰੇ
0: ਸਾਧ ਕੇ ਸੰਗ ਇਹਾਂ ਉਹਾਂ ਸਹੇਲਾ
1: ਸਾਧ ਸੰਗ ਸ਼ਕਤ ਹਰ ਵੇਲਾ
0: ਇੱਛੇ ਸੋਈ ਫਲ ਪਾਵੇ
1: ਸਾਧ ਕੇ ਸੰਗ ਨ ਵਿਰਥਾ ਜਾਵੇ
0: ਬ੍ਰਹਮ ਸਾਦਰ ਦਵਸੇ
1: ਨਾਨਕ ਉਰੇ ਸਾਧ ਸੁਣ ਰਸੇ
0: ਸਾਧ ਕੇ ਸੰਗ ਸੁਣੋ ਹਰ ਨਾਉ
1: ਸਾਧ ਸੰਗ ਹਰ ਕੇ ਗੁਣ ਗਾਓ
0: ਸਾਧ ਕੇ ਸੰਗ ਨ ਮਨ ਤੇ ਵਿਸਰੇ
1: ਸਾਧ ਸੰਗ ਸਰ ਪਰ ਵਿਸਤਰੇ
0: ਸਾਧ ਕੇ ਸੰਗ ਲੱਗੇ ਪ੍ਰਾ ਮੀਠਾ
1: ਸਾਧੂ ਕੇ ਸੰਗ ਘਟ ਘਟ ਬੀਠਾ
0: ਸੰਗ ਪਈ ਆਗਿਆਕਾਰੀ
1: ਸਾਧ ਸੰਗਤ ਪਈ ਹਮਾਰੀ
0: ਸਾਧ ਕੇ ਸੰਗ ਮਿਟੇ ਸਭ ਰੋਗ
1: ਨਾਨਕ ਸਾਧ ਭੇਟੇ ਸੰਜੋਗ
0: ਕੀ ਮਹਿਮਾ ਵੇਦਨਾ ਜਾਣੇ
1: ਜੇਤਾ ਸੁਣੇ ਤੇ ਤਾਵ ਖਿਆਨੇ
0: ਸਾਧ ਕੀ ਉਪਮਾ ਤਹ ਗਵੰਤੇ ਦੂਰ
1: ਸਾਧ ਕੀ ਉਪਮਾ ਰਹੀ ਭਰੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ
1: ਸਾਧ ਕੀ ਸੋਭਾ ਸਦਾ ਬੇਅੰਤ।

0: ਪਾਰਸ
1: ਮਨ ਮੈਂ ਪ੍ਰੀਤ ਨਿਰੰਜਨ ਦਾਸ
0: ਭਦਰ ਰੂਪ ਨ ਪੇਖੈ ਨੇਤਰ
1: ਸਾਧ ਕੀ ਟਹਿਲ ਸੰਤ ਸੰਗ ਹੇਤ
0: ਕਰਨ ਸੁਨੇ ਕਾਹੂ

0: ਉਪਰ ਸੋ ਪ੍ਰਸੰਨ
1: ਵਿਸ਼ਨ ਕੀ ਮਾਇਆ ਤੇ ਹੋਏ ਭਿੰਨ
0: ਕਰਮ ਕਰਤ ਹੋਵੈ ਨਹਿ ਕਰਮ
1: ਇਸ ਵੈਸ਼ਨੋ ਕਾ ਨਿਰਮਲ ਧਰਮ
0: ਬਾਹੂ ਫਲ ਕੀ ਇੱਛਾ ਨਹੀਂ ਬਾਛੈ
1: ਕੇਵਲ ਭਗਤ ਕੀਰਤਨ ਸੰਗ ਰਾਜੈ
0: ਮੰਤਨ ਅੰਤਰ ਸਿਮਰਨ ਗੋਪਾਲ
1: ਸਵਾਮੀ ਉਪਰ ਹੋਵਲ ਕਰਪਾਲ
0: ਆਪ ਦ੍ਰਿੜੈ ਅਵਰਹ ਨਾਮ ਚ ਪਾਵੈ
1: ਨਾਨਕ ਕੋ ਵੈਸ਼ਨੋ ਪਰਮ ਕਰਤ ਪਾਵੈ
0: ਭਗਵਤੀ ਭਗਵੰਤ ਭਗਤ ਕਾ ਰੰਗ
1: ਸਗਲ ਤਿਆਗੇ ਦੁਸ਼ਟ ਕਾ ਸੰਗ
0: ਮੰਤੇ ਵਿੰਸੈ ਸਗਲਾ ਭਰਮ
1: ਪੂਜੇ ਸਗਲ ਪਾਰ
0: ਸਾਧ ਸੰਗ ਪਾਪਾ ਮਲ ਹੋਵੈ
1: ਭਗਵਤੀ ਕੀ ਮਤ ਉਤਮ ਹੋਵੈ
0: ਭਗਵੰਤ ਕੀ ਟਹਿਲ ਕਰੈ ਨਿਤ ਨੀਤ
1: ਮਨ ਤਨ ਹਰਪੈ ਵਿਸ਼ਨ ਪ੍ਰੀਤ
0: ਹਰ ਕੇ ਚਰਨ ਹਿਰਦੈ ਬਸਾਵੈ
1: ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: ਪੰਡਿਤ ਜੋ ਮਨ ਪਰ ਬੋਧੈ
1: ਰਾਮ ਨਾਮ ਆਤਮ ਮੈਂ ਸੋਧੈ
0: ਰਾਮ ਨਾਮ ਸਾਰ ਰਸ ਪੀਵੈ
1: ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ
0: ਹਰ ਕੀ ਕਥਾ ਹਿਰਦੈ ਬਸਾਵੈ
1: ਸੋ ਪੰਡਿਤ ਫਿਰ ਜੋ ਨਾਵੈ
0: ਵੇਦ ਪ੍ਰਾਨ ਸਿਮਰਤ ਬੂਝੈ ਮੂਲ ਪਰ ਨਾ ਕੋ ਦੇ ਉਪਦੇਸ਼
1: ਪੰਡਿਤ ਕੋ ਸਦਾ ਦੇਸ
0: ਮੰਤਰ ਸਰਪ ਕੋ

0: ਕੀ
1: ਆਗਿਆ ਆਤਮ ਹਿਤਾਵੈ
2: ਜੀਵਨ ਮੁਕਤ ਸੋ ਕਹਾਵੈ
1: ਜੈਸਾ ਹਰਖ ਤੈਸਾ ਉਸ ਸੋਗ
3: ਸਦਾਨੰਦ ਤੈ ਨਹੀਂ ਵਿਯੋਗ
1: ਜੈਸਾ ਸਵਰਨ ਤੈਸੀ ਉਸ ਮਾਟੀ
3: ਜੈਸਾ ਅੰਮ੍ਰਿਤ ਤੈਸੀ ਵਿਖਾਟੀ
1: ਜੈਸਾ ਮਾਨ ਤੈਸਾ ਅਭਿਮਾਨ
3: ਜੈਸਾ ਰੰਗ ਤੈਸਾ ਰਾਜਾਨ
1: ਜੋ ਵਰਤਾਏ ਸਾਈ ਜੁਗਤ
3: ਨਾਨਕ ਹੋਰ ਕਹੀਏ ਜੀਵਨ ਮੁਕਤ
1: ਕਾਰ ਬ੍ਰਹਮ ਕੇ ਸਗਲੇ ਠਾਓ
3: ਜਿਤ ਜਿਤ

0: ਕੋਟ ਪਰਦੇਸ ਪਰਮਾਰੇ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪਾਥਰ ਬਿਰਖ ਲਿਖ ਜਾਏ
1: ਕੋਟ ਪਵਨ ਪਾਣੀ ਵੀ ਸੰਤਰ
0: ਕਈ ਕੋਟ ਦੇ ਸੂ ਮੰਡਲ ਕਈ ਕੋਟ ਦੇਵ ਦਾਨ ਇੰਦਰ ਸ਼ਤਰ
1: ਸਮਗਰੀ ਆਪਣੇ ਸੂਤ ਧਾਰੇ
0: ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ
1: ਕੋਟ ਰਾਜਸ ਤਾਮਸ ਸਾਤ

0: ਸਾਸ ਤੇ ਰਾਖੈ
1: ਪ੍ਰਭਾਵੇਤਾ ਹਰ ਗੁਣ ਭਾਖੈ
0: ਭਾਵੇਤਾ ਪਤਿਤ ਉਧਾਰੈ
1: ਆਪ ਕਰੇ ਆਪਨ ਵਿਚਾਰੈ
0: ਤੁਹਾਸਰਿਆ ਕਾ ਆਪ ਸੁਆਮੀ
1: ਖੇਲੇ ਵਿਖੇ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ
1: ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
0: ਕਹਾ ਮਨੁੱਖ ਤੇ ਕਿਆ ਹੋਏ ਆਵੈ
1: ਜੋ ਤਿਸ ਭਾਵੈ ਸੋਈ ਕਰਾਵੈ
0: ਇਸਕੇ ਹਾਥ ਹੋਏ ਤਾਂ ਸਭ ਪਿਛਲੇ
1: ਜੋ ਤਿਸ ਭਾਵੈ ਸੋਈ ਕਰੇ
0: ਅਣਜਾਣਤ ਵਿਖਿਆ ਮਹਿ ਰਚੈ
1: ਜੇ ਜਾਣਤਾ ਆਪਣੇ ਆਪ ਬਚੈ
0: ਪਰਮੇ ਪੂਲਾ ਦਿਸਤਾਵੈ
1: ਨਿਮਖ ਮਾਇ ਚਾਰ ਕੋਟ ਫਿਰ ਆਵੈ
0: ਕਿਰਪਾ

0: ਕੇ ਅੰਤਰ ਰਾਜ ਅਭਿਮਾਨ
1: ਸੋ ਨਰਕ ਪਾਤੀ ਹੋਵ ਸਮਾਨ
0: ਸੋ ਜਾਣੇ ਮੈਂ ਜੋਬਨ ਬੰਤ
1: ਸੋ ਹੋਵਤ ਵਿਸ਼ਟਾ ਕਾ ਜੰਤ
0: ਆਪਸ ਪਿਉ ਕਰ ਬੰਤ ਕਹਾਵੇ
1: ਜਨਮ ਮਰੇ ਕੋ ਜੋਲ ਪਰਮਾਵੇ
0: ਧਨ ਭੂਮ ਕਾ ਜੋ ਕਰੇ ਗਮਾਨ
1: ਸੋ ਮੂਰਤ ਕਰਦਾ ਗਿਆਨ
0: ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ
1: ਨਾਨਕੀਆ ਮੁਕਤਾ ਕੇ ਸੁਖ ਪਾਵੇ
0: ਗਰਭੰਤਾ ਹੋਏ ਕਰ ਗਰਭਾਵੇ
1: ਸਮਾਨ ਕੇ ਸੰਗ ਨਾ ਜਾਵੇ
0: ਉਹ ਦਸ ਕਰ ਮਨੁੱਖ ਉੱਪਰ ਕਰੇ ਆਸ
1: ਤਨ ਭੀਤਰ ਤਾਂ ਕਾ ਹੋਏ ਵਿਨਾਸ਼
0: ਸਭ ਤੇ ਆਪ ਜਾਣੇ ਬਲਵੰਤ
1: ਕਿਨਵੇਂ ਹੋਏ ਜਾਏ ਪਸੁਮੰਤ
0: ਕਿਸੇ ਨਾ ਵਧੇ ਆਪ ਹੰਕਾਰੀ
1: ਧਰਮ ਰਾਏ ਤਿਸ ਕਰੇ ਖੁਆਰੀ
0: ਗੁਰ ਪ੍ਰਸਾਦ ਜਾ ਕਾ ਮਿਟੇ ਅਭਿਮਾਨ
1: ਸੋ ਜਨ ਨਾਨਕ ਦਰਿਏ ਪਰਵਾਨ
0: ਓਟ ਕਰਮ ਕਰੇ ਹੋ ਧਾਰੇ
1: ਸਰਨ ਪਾਵੇ ਸਗਲੇ ਵਿਰਥਾਰੇ
0: ਅਨਕ ਤਪੱਸਿਆ ਕਰੇ ਹੰਕਾਰ
1: ਨਰਕ ਸਵਰਗ ਫਿਰ ਫਿਰੇ ਅਵਤਾਰ
0: ਅਨਕ ਯਤਨ ਕਰ ਆਤਮ ਨਹੀਂ ਸਰਬ ਕੀ ਰੇਣ ਜਾ ਕਾ ਮਨ ਹੋਏ
1: ਨਾਨਕ ਤਾਂ ਕੀ ਨਿਰਮਲ ਸੋਏ
0: ਜਬ ਲਗ ਜਾਣੇ ਮੁਝ ਤੇ ਕੁਛ ਹੋਏ
1: ਤਬ ਇਸਕੋ ਸੁਖ ਨਾਹੀ ਕੋਏ
0: ਜਬ ਇਹ ਜਾਣੇ ਮੈਂ ਕਿਛ ਕਰਤਾ
1: ਗਰਭ ਜੋਲ ਮੈਂ ਫਿਰਤਾ
0: ਜਬ ਧਾਰੇ ਕਹੂੰ ਬੈਰੀ ਮੀਤ
1: ਤਬ ਲਗ ਨਿਚਲ ਨਾਹੀ ਚੀਤ
0: ਜਬ ਲਗ ਮੋਹ ਮਗਨ ਸੰਗ ਮਾਏ
1: ਤਬ ਲਗ ਧਰਮ ਰਾਏ ਦੇ ਸਜਾਏ
0: ਪ੍ਰਭ ਕਿਰਪਾ ਤੇ ਬੰਧਨ ਟੁੱਟੇ
1: ਗੁਰ ਪ੍ਰਸਾਦ ਨਾਨਕ ਹੋ ਛੁਟੇ
0: ਸਹਿਜ ਖੱਟੇ ਲੱਕ ਉੱਠ ਕਿਉ ਧਾਵੇ
1: ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ
0: ਅਨਕ ਭੋਗ ਵਿਖਿਆ ਕੈ ਕਰੇ
1: ਨੈ ਤ੍ਰਿਪਤਾਵੇ ਖਪ ਖਪ ਵਹੇ
0: ਬਿਨਾ ਸੰਤੋਖ ਨਹੀਂ ਕਉ ਰਾਜੇ
1: ਸੁਪਨ ਮਨੋਰਥ ਵਿਰਥੇ ਸਭ ਕਾਜੇ
0: ਨਾਮ ਰੰਗ ਸਰਬ ਸੁਖ ਹੋਏ
1: ਵਡ ਭਾਗੀ ਕਿਸੇ ਪ੍ਰਾਪਤ

0: ਵਿਸ਼ ਹੋਏ
1: ਤਾਂ ਤਨੰਤਰ ਏਕੈ ਸੋਏ
0: ਆਪਣੇ ਚਲ ਤਾਪ ਕਰਨੇ ਹਾਰ
1: ਕੌਤਕ ਕਰੇ ਰੰਗ ਅਪਾਰ
0: ਮਨ ਮੈਂ ਆਪ ਮਨ ਆਪਣੇ ਮਾਏ
1: ਨਾਨਕ ਕੀਮਤ ਕਹਿ ਨਾ ਜਾਏ
0: ਸਤ ਸਤ ਸਤ ਪ੍ਰਭ ਸੁਆਮੀ
1: ਗੁਰ ਪ੍ਰਸਾਦ ਕਿਨੇ ਮੁਖਿਆਨੀ
0: ਸਚ ਸਚ ਸਚ ਸਭ ਕੀਨਾ
1: ਕੋਟ ਮਦੇ ਕਿਨੇ ਵਿਰਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ
1: ਅਤ ਸੁੰਦਰ ਅਪਾਰ ਰੂਪ
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ
1: ਘਟ ਘਟ ਸੁਣੀ ਸਾ

0: ਰਾਜੇ ਕਰੇ
1: ਨਾਨਕ ਸੰਤ ਸੰਗ ਨਿੰਦਕ ਵੀ ਧਰੇ
0: ਸੰਤ ਕੇ ਦੁਖਨ ਤੇ ਮੁਖ ਭਵੇ
1: ਸੰਤਨ ਕੇ ਦੁਖਨ ਰਾਗ ਜੋ ਲਵੇ
0: ਸੰਤਨ ਕੇ ਦੁਖਨ ਸਰਪ ਜੋਨ ਪਾਏ
1: ਸੰਤ ਕੇ ਦੁਖਨ ਤ੍ਰਿਗ ਜੋਨ ਕਰਮਾਏ
0: ਸੰਤਨ ਕੇ ਦੁਖਨ ਤ੍ਰਿਸ਼ਨਾ ਮੈਂ ਜਲੇ
1: ਸੰਤ ਕੇ ਦੁਖਨ ਸਭ ਕੋ ਛਲੇ
0: ਸੰਤ ਕੇ ਦੁਖਨ ਤੇ ਸਭ ਜਾਏ
1: ਸੰਤ ਕੇ ਦੁਖਨ ਨੀਚ ਨਚਾਏ
0: ਸੰਤ ਦੁਖੀ ਕਾ ਥਾਂ ਕੋ ਨਾਏ
1: ਨਾਨਕ ਸੰਤ ਭਾਵੇ ਤਾਂ ਹੋਈ ਨਾ ਕਤਾਰੇ
0: ਸੰਤ ਕਾ ਨਿੰਦਕ ਮਹਾ ਤਤਾਈ
1: ਸੰਤ ਕਾ ਨਿੰਦਕ ਟਿਕਟ ਨਾ ਪਾਈ
0: ਸੰਤ ਕਾ ਨਿੰਦਕ ਮਹਾ ਤਿਆਰਾ
1: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
0: ਸੰਤ ਕਾ ਨਿੰਦਕ ਰਾਜ ਸੇ ਹੀਨ
1: ਸੰਤ ਕਾ ਨਿੰਦਕ

0: ਸਾਖੀ ਜਨ ਮੇ ਮਰੇ
1: ਸਾਖੀ ਦੁਖ ਨਾ ਸੁਖ ਤੇ ਟਰੇ
0: ਸੰਤ ਕੇ ਦੁਖੀ ਕੋ ਨਾਹੀ ਠਾਓ
1: ਨਾਨਕ ਸੰਤ ਭਾਵੇ ਤਾਂ ਲੈ ਮਿਲਾਏ
0: ਦੁਖੀ ਅਜ ਵੀ ਟੂਟੇ
1: ਸੰਤ ਕਾ ਦੁਖੀ ਕਿਸੇ ਕਾਜ ਨਾ ਪਹੁੰਚੇ
0: ਸੰਤ ਕੇ ਦੁਖੀ ਕੋ ਧਿਆਨ ਪਰਮਾਈਏ
1: ਸੰਤ ਕਾ ਦੁਖੀ ਉਜੜ ਪਾਈਏ
0: ਸੰਤ ਕਾ ਦੁਖੀ ਅੰਤਰ ਤੇ ਥੋਥਾ
1: ਜੋ ਸਾਸ ਮਿਲਾ ਮਿਰਤਕ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਸੇ ਨਾਹੇ
1: ਆਪਣੇ ਬੀਜ ਆਪੇ ਹੀ ਖਾਏ
0: ਸੰਤ ਕੇ ਦੁਖੀ ਕੋ ਅਵਰਨ ਰੱਖਣ ਹਾਰ
1: ਨਾਨਕ ਸੰਤ ਭਾਵੇ ਤਾਂ ਲੈ ਅਵਾਰ
0: ਸੰਤ ਕਾ ਦੁਖੀ ਇਉਂ ਮਿਲ ਲਾਏ
1: ਜੋ ਜਗ ਮਨ ਮਸਤੀ ਲੜਕਾਏ
0: ਦੁਖੀ ਭੁੱਖਾ ਨਹੀਂ ਰਾਜੇ
1: ਜੋ ਪਾਪ ਕੀਤਾ ਨਹੀਂ ਤ੍ਰਾਪੈ
0: ਸੰਤ ਕਾ ਦੁਖੀ ਛੁਟੇ ਅਕੇਲਾ
1: ਜੋ ਮੁਆਰ ਦਿਲ ਕੇ ਤਮਾਹੀ ਰਹਿਲਾ
0: ਸੰਤ ਕਾ ਦੁਖੀ ਧਰਮ ਤੇ ਰਹਿਤ
1: ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਸੰਤ ਨਿੰਦਾ ਕਾ ਤੁਰ ਹੀ ਪਿਆ
1: ਨਾਨਕ ਜੋ ਤਿਸ ਭਾਵੈ ਸੋਈ ਥਿਆ
0: ਸੰਤ ਕਾ ਦੁਖੀ ਬਿਗੜ ਰੂਪ ਹੋ ਜਾਏ
1: ਸੰਤ ਕੇ ਦੁਖੀ ਕੋ ਦਰ ਕੈ ਮਿਲੇ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਏ
1: ਸੰਤ ਕਾ ਦੁਖੀ ਨਾ ਮਰੇ ਨਾ ਜਵਾਈਏ
0: ਦੁਖੀ ਕੀ ਪੂਜੇ ਨਾ ਆਸਾ
1: ਸੰਤ ਕਾ ਦੁਖੀ ਉੱਠ ਚਲੇ ਨਿਰਾਸਾ
0: ਕੇ ਦੁਖ ਨਾ ਦ੍ਰਿਸ਼ਟੇ ਕੋਏ
1: ਜੈਸਾ ਭਾਵੇ ਤੈਸਾ ਕੋਈ ਹੋਏ
0: ਮੈਂ ਕੀਰਤਨ ਮੇਟੇ ਕੋਏ
1: ਨਾਨਕ ਜਾਣੇ ਸੱਚਾ ਸੋਏ
0: ਨਕੜ ਤੁਸਕੇ ਉਹ ਕਰਨੇ ਹਾਰ
1: ਸਦਾ ਸਦਾ ਤਿਸ ਕੋ ਨਮਸਕਾਰ
0: ਰਾਖੀ ਉਸਤਤ ਕਰੋ ਦਿਨ ਰਾਤ
1: ਜਿਸੇ ਧਿਆਵੋ ਸਾਸ ਰਾਸ
0: ਕੁਛ ਵਰਤੇ ਤਿਸਕਾ ਕੀਆ
1: ਜੈਸਾ ਕਰੇ ਤੈਸਾ

0: ਸੰਗ ਜਿਸ ਕਾ ਮਨ ਮਾਨਿਆ
1: ਹਰ
0: ਪ੍ਰਸਾਦ ਆਪਣ ਆਪ ਸੂਜੈ
1: ਜਾਣੋ ਤ੍ਰਿਸ਼ਨਾ ਬੂਜੈ
0: ਸਾਧ ਸੰਗ ਹਰ ਹਰ ਜਸ ਕਹਿਤ ਅੰਦਨ ਕੀਰਤਨ ਕੇਵਲ ਵਖਿਆਨ ਏਕ ਉਪਰ ਜਿਸ ਜਨ ਕੀ ਆਸਾ
1: ਕਟੀਏ ਚਮਕੀ ਫਾਸਾ
0: ਹਰ ਬ੍ਰਹਮ ਕੀ ਜਿਸ ਮਨ ਭੂਖ

0: ਸਗਲ ਉਧਾਰਨ
1: ਪ੍ਰਭ ਕੇ ਸੇਵਕ ਦੁਖ ਵਿਸਾਰਨ
0: ਆਪੇ ਮੇਲ ਲਏ ਕਿਰਪਾਲ
1: ਗੁਰ ਕਾ ਸ਼ਬਦ ਭਏ ਨਿਹਾਲ
0: ਗੁਰ ਕੀ ਸੇਵਾ ਸੋਈ ਲਾਗੈ
1: ਜਿਸਨੂੰ ਕਿਰਪਾ ਕਰੇ ਬੜ ਭਾਗੈ
0: ਨਾਮ ਜਪਤ ਪਾਵੇ ਵਿਸਰਾਮ
1: ਨਾਨਕ ਤਿਨ ਪੁਰਖ ਕੋ ਉਤਮ ਕਰਮਾਨ
0: ਜੋ ਕਿਛ ਕਰੇ ਸੋ ਪ੍ਰਭ ਕੇ ਰੰਗ
1: ਸਦਾ ਸਦਾ ਵਸੈ ਹਰ ਸੰਗ
0: ਸਹਿ ਸੁਭਾਏ ਹੋਵੇ ਸੋ ਹੋਏ
1: ਕਰਨੇ ਹਾਰ ਪਛਾਣੇ ਸੋਏ
0: ਪ੍ਰਭ ਕਾ ਕੀਆ ਜਨ ਮੀਠ ਲਗਾਨਾ
1: ਜੈਸਾ ਸਾਥ ਹੈ ਸਾਧ ਸਤਾਨਾ
0: ਜਿਸ ਤੇ ਉਪਜੈ ਤਿਸ ਮਾਹੇ ਸਮਾਏ
1: ਹੋਏ ਸੁਖ ਨਿਧਾਨ।

0: ਹਰੇ ਮਨ ਮੇਰੇ ਸਦਾ ਹਰ ਜਾਪ,
1: ਅਵਨਾਸੀ ਪ੍ਰਭ ਆਪੇ ਆਪ,
0: ਆਪਨ ਕੀਆ ਕਛੂ ਨਾ ਹੋਏ,
1: ਜੈਸੋ ਪ੍ਰਾਣੀ ਰੁਚੈ ਕੋਏ,
0: ਤਿਸ ਬਿਨ ਨਾਹੀ ਤੇਰੇ ਕਿਛ ਕਾਮ,
1: ਗਤ ਨਾਨਕ ਜਾਪੇ ਇਕ ਹਰ ਨਾਮ,
0: ਰੂਪਵੰਤ ਹੋਏ ਨਾਹੀ ਮੋਹੈ,
1: ਪ੍ਰਭ ਕੀ ਜੋ ਸਗਲ ਘਟ ਸੋਇ,
0: ਧਨਵੰਤਾ ਹੋਏ ਕਿਆ ਕੋ ਗਰਵੇ,
1: ਜਾ ਸਭ ਕੁਛ ਤਿਸਕਾ ਦੀਆ ਦਰਵੇ,
0: ਅਤ ਸੂਰਾਜੇ ਕਉ ਕਹਾਵੇ,
1: ਪ੍ਰਭ ਕੀ ਕਲਾ ਬਿਨਾ ਕਹਿਤਾਵੇ,
0: ਜੇ ਕੋ ਹੋਏ ਬਹੇ ਦਾ ਧਾਰ,
1: ਜਿਸ ਦੇ ਹਾਰ ਜਾਣੇ ਕਾ ਵਾਰ,
0: ਜਿਸ ਗੁਰ ਪ੍ਰਸਾ ਛੁੱਟ ਟੁੱਟੇ ਹੋ ਰੋਗ,
1: ਨਾਨਕ ਸੋ ਜਨ ਸਦਾ ਰੋਗ,
0: ਜਿਉ ਮੰਦਰ ਕੋ ਥਾਮੇ ਥੰਮਨ,
1: ਜਿਉ ਗੁਰ ਕਾ ਸ਼ਬਦ ਮਨੇ
0: ਸਮਨ, ਜਿਉ ਪਖਾਣ ਨਾਵ ਚੜ ਤਰੇ,
1: ਪ੍ਰਾਣੀ ਗੁਰ ਚਰਨ ਲਗਤ ਨਿਸਤਰੇ,
0: ਜਿਉ ਅੰਧਕਾਰ ਦੀਪਕ ਪ੍ਰਗਾਸ,
1: ਗੁਰਦਾਸਾ ਦੇਖ ਮਨ ਹੋਏ ਵਿਕਾਸ,
0: ਜਿਉ ਮਹਾ ਉਧਿਆਨ ਮੈਂ ਮਾਰਗ ਪਾਵੇ,
1: ਜਿਉ ਸਾਧੂ ਸੰਗ ਮੇਰੀ ਜੋਤ ਪ੍ਰਗਟਾਵੇ,
0: ਤਿਨ ਸੰਤਨ ਕੀ ਵਾਚੋ ਤੂਰ,
1: ਨਾਨਕ ਕੀ ਹਰ ਲੋਚਾ ਪੂਰ,
0: ਮਨ ਮੂਰਖ ਕਾਹੇ ਬਿਲ ਲਾਈਐ,
1: ਗੁਰਬ ਲਿਖੇ ਕਾ ਲਿਖਿਆ ਪਾਈਐ,
0: ਦੁਖ ਸੁਖ ਪ੍ਰਭ ਦੇਵਨ ਹਾਰ,
1: ਅਵਰ ਤਿਆਗ ਤੂ ਤਿਸੇ ਚਿਤਾਰ,
0: ਜੋ ਕੁਛ ਕਰੇ ਸੋਈ ਸੁਖ ਮਾਨ,
1: ਗਲਾ ਕਾਏ ਫਿਰੇ ਅਜਾਨ,
0: ਕੌਣ ਵਸਾਈ ਤੇਰੇ ਸੰਗ,
1: ਲੱਖ ਰਿਓ ਰਸ ਲੋਭੀ ਪਤੰਗ,
0: ਰਾਮ ਨਾਮ ਜਪ ਹਿਰਦੇ ਮਾਹੀ,
1: ਨਾਨਕ ਪਾਸੇ ਕੀ ਕਰ ਜਾਏ,
0: ਜਿਸ ਵਕਰ ਕੋ ਲੈਣ ਤੂੰ ਆਇਆ,
1: ਰਾਮ ਨਾਮ ਸੰਤਨ ਕਰ ਪਾਇਆ,
0: ਤਾਜ ਅਭਿਮਾਨ ਲਿਹੋ ਮਨ ਮੋਲ,
1: ਰਾਮ ਨਾਮ ਹਿਰਦੇ ਮੈਂ ਤੋਲ,
0: ਲਾਦ ਖੇਪ ਸੰਤੇ ਸੰਗ ਚਾਲ,
1: ਅਵਰ ਤਿਆਗ ਵਿਖਿਆ ਜੰਜਾਲ,
0: ਤਨ ਤਨ ਕਹੇ ਸਭ ਕੋਏ।

0: ਸਨਾਨ
1: ਸਾਧ ਉਪਰ ਜਾਈਏ ਕਰਵਾਨ
0: ਸਾਧ ਸੇਵਾ ਬੜ ਪਾਗੀ ਪਾਈਏ
1: ਸਾਧ ਸੰਗ ਹਰ ਕੀਰਤਨ ਗਾਈਏ
0: ਅਨਕ ਵਿਘਨ ਤੇ ਸਾਧੂ ਰਾਖੇ
1: ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ
0: ਓਟ ਗਹੀ ਸੰਤੇ ਦਰਿਆਇਆ
1: ਸਰਬ ਸੁਖ ਨਾਨਕ ਤੇ ਪਾਇਆ
0: ਮਿਰਤਕ ਕੋ ਜੀ ਬਾਲਣ ਹਾਰ
1: ਭੁੱਖੇ ਕੋ ਦੇਵਤ ਆਧਾਰ
0: ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਏ
1: ਗੁਰਬ ਲਿਖੇ ਕਾ ਲੈਣਾ ਪਾਏ
0: ਸਭ ਕੁਛ ਤਿਸ ਕਾ ਹੋ ਕਰਨੇ ਜੋਗ
1: ਜਿਸ ਮੈਂ ਦੂਸਰ ਹੋਵਾ ਨਾ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ
1: ਸਭ ਤੇ ਉੱਚ ਨਿਰਮਲ ਕਰਨੀ
0: ਕਰ ਕਿਰਪਾ ਜਿਸ ਕੋ ਨਾਮ ਦਿਆ
1: ਨਾਨਕ ਸੋ ਜਨ ਨਿਰਮਲ ਥੀਆ
0: ਜਾਂ ਕੇ ਮਨ ਗੁਰ ਕੀ ਪ੍ਰਤੀਤ
1: ਜਿਸ ਜਨ ਆਵੇ ਹਰ ਪ੍ਰਭ ਚੀਤ
0: ਭਗਤ ਭਗਤ ਸੁਣੀਏ ਤੇ ਹੋ ਲੋਏ
1: ਜਾਂ ਕੇ ਹਿਰਦੇ ਇੱਕੋ ਹੋਏ
0: ਸੱਚ ਕਰਨੀ ਸੱਚ ਤਾਂ ਕੀ ਰਹਿਤ
1: ਸੱਚ

ਸਗਲ ਦੇਵ ਹਾਰੇ ਅਵਗਾਹੇ।

0: ਸਤ ਪੁਰਖ ਸਭ ਮਾਏ ਸਮਾਣੀ
1: ਸਤ ਕਰਮ ਜਾ ਕੀ ਰਚਨਾ ਸਤ
0: ਮੂਲ ਸਤ ਸਤ ਇਕ ਪਤ
1: ਸਤ ਕਰਨੀ ਨਿਰਮਲ ਨਿਰਮਲੀ
0: ਜਿਸੇ ਬਿਧਾਏ ਕਿਸੇ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਵਚਨ ਸਾਧੂ ਉਪਦੇਸ਼
0: ਸਤ ਜਨ ਜਾ ਕੇ ਪ੍ਰਵੇਸ਼
1: ਸਤ ਨਿਰਤ ਬੂਝੈ ਜੇ ਕੋਏ
0: ਨਾਮ ਜਪਤ ਤਾਂ ਕੀ ਗਤ ਹੋਏ
1: ਆਪ ਸਤ ਕੀਆ ਸਭ ਸਤ

0: ਸਤ ਸਤ ਪਰਸਨ ਹਾਰ
1: ਪੂਜਾ ਸਤ ਸਤ ਸੇਵਦਾਰ
0: ਦਰਸਨ ਸਤ ਸਤ ਪੇਖਨ ਹਾਰ
1: ਨਾਮ ਸਤ ਸਤ ਧਿਆਵਨ ਹਾਰ
0: ਆਪ ਸਤ ਸਤ ਸਭ ਧਾਰੀ
1: ਆਪੇ ਗੁਣਕਾਰੀ
0: ਸਤ ਸਤ ਸਤ ਪ੍ਰਭ ਭਗਤਾ
1: ਸੁਰਤ ਸਤ ਸਤ ਜਸ ਸੁਨਤਾ
0: ਜਨ ਹਾਰ ਕਉ ਸਤ ਸਭ ਹੋਏ
1: ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੇ ਜਨ ਮਾਨਿਆ
1: ਕਰਨ ਕਰਾਵਨ ਤੇ ਮੂਲ ਪਛਾਨਿਆ
0: ਕੇ ਹਿਰਦੇ ਵਿਸਵਾਸ ਪ੍ਰਭ ਆਇਆ
1: ਤਤ ਗਿਆਨ ਤਿਸ ਮਨ ਪ੍ਰਗਟਾਇਆ

0: ਸਦੀ
1: ਸਤਿਗੁਰ ਸਿੱਖੀ ਕਰੇ ਪ੍ਰਤਪਾਲ
0: ਸੇਵਕੋ ਗੁਰ ਸਦਾ ਦਇਆਲ
1: ਗੁਰ ਦੁਰਮਤ ਮਲ ਹਿਰੈ
0: ਗੁਰ ਵਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਕੇ ਬੰਧਨ ਕਾਟੈ
0: ਗੁਰ ਕਾ ਸਿੱਖ ਵਿਕਾਰ ਤੇ ਹਟੈ
1: ਸਤਿਗੁਰ ਸਿੱਕੋ ਨਾਮ ਧਨ ਦੇ
0: ਗੁਰ ਕਾ ਸਿੱਖ ਵਡ ਭਾਗੀ ਹੈ
1: ਸਤਿਗੁਰ ਸਿੱਕਾ ਹਲਤ ਪਲਤ ਸਵਾਰੈ
0: ਨਾਨਕ ਸਤਿਗੁਰ ਸਿੱਖੋ ਜੀ ਨਾਮ ਸਮਾਰੈ
1: ਗ੍ਰਹਿ ਸੇਵਕ ਜੋ ਰਹੈ
0: ਗੁਰ ਕੀ ਆਗਿਆ ਮਨ ਮੈਂ ਸਹੈ
1: ਆਪਸ ਕੋ ਕਰ ਕਛ ਨਾ ਜਨਾਵੈ
0: ਹਰ ਹਰ ਨਾਮ ਹਿਰਦੇ ਸਦ ਧਿਆਵੈ
1: ਮਨ ਵਿਚੈ ਸਤ ਕਰਕੇ ਪਾਸ
0: ਇਸ ਸੇਵਕ ਕੇ ਕਾਰਜ ਰਾਸ
1: ਸੇਵਾ ਹੋਏ ਸੇਵਾ ਕਰਤ ਹੋਏ ਨਹਿ ਕੰਦ

0: ਸਤਿਗੁਰੇ ਆਪਣੇ
1: ਨਾਨਕ ਜਿਸ ਪ੍ਰਸਾਦ ਹੈ ਸਾ ਪ੍ਰਭ ਜਪਨੇ।

0: ਸਾਤਿਨ ਕਿਰਪਾ ਧਾਰੀ
1: ਸਾਧ ਸੰਗਤ ਪ੍ਰਣਾਮ ਮੁਰਾਰੀ
0: ਪਾਈ ਤੁਕੇ ਭ੍ਰਮ ਗਵਨ
1: ਸੁਨ ਨਾਨਕ ਹਰ ਹਰ ਜਸ ਸਰਣ
0: ਨਿਰਗੁਣ ਆਪ ਸਰਗੁਣ ਪੀਓਹੀ
1: ਕਲਾ ਧਾਰ ਜਿਨ ਸਗਲੀ ਮੋਹੀ
0: ਆਪਣੇ ਚਰਿਤ ਪ੍ਰਭਾਪ ਬਣਾਏ
1: ਆਪਣੀ ਕੀਮਤ ਆਪੇ ਪਾਏ
0: ਹਰ ਬਿਨ ਦੂਜਾ ਨਾਹੀ ਕੋਏ
1: ਸਰਬ ਨਿਰੰਤਰ ਏਕੋ ਸੋਏ
0: ਪੋਤ ਰਵਿਆ ਰੂਪ ਰੰਗ

0: ਕਿਉਂ ਨਿਰਤਨ ਬਾਦਸ਼ਾਹ ਮੀਤ
1: ਸਾਧੂ ਸੰਗ ਬਲੀਤ
0: ਸੋਭਾ ਕਿਉਂ ਕਰੇ ਭਲੀ ਕਰਨੀ
1: ਅਨਕਾ
0: ਪਾਵੀ ਰੋਗ ਨਾ ਜਾਏ
1: ਰੋਗ ਮਿਟੇ ਹਰ ਅਵਖ ਲਾਏ
0: ਹਰ ਬਲਦਾਨ ਮੈਂ ਹਰ ਨਾਮ

0: ਕਰਤਾ ਤੇ ਠਾਡਾ ਹਰ ਨਾਉ
1: ਸਿਮਰ ਸਿਮਰ ਸਦਾ ਸੁਖ ਪਾਉ
0: ਬਹੁ ਬਿਨਤੇ ਪੂਰਨ ਹੋਏ ਆਸਾ
1: ਭਗਤ ਭਾਏ ਆਤਮ ਪ੍ਰਗਾਸ
0: ਨਿਤ ਕਰ ਜਾਏ ਵਸੇ ਅਬਨਾਸੀ
1: ਕਉ ਨਾਨਕ ਥਾਟੀ ਜਮ ਫਾਸੀ
0: ਸਤਿ ਵਿਚਾਰ ਕਹੇ ਜਨ ਸਾਚਾ।

0: ਤੋਂ ਪਾਪ ਨ ਛੁਟਣ ਹਾਰੇ
1: ਸਿਮਰਤ ਸਾਸ ਵੇਦ ਵਿਚਾਰੇ
0: ਹਰ ਕੀ ਭਗਤ ਕਰੋ ਮਨ ਲਾਏ
1: ਮਨ ਵੰਸ਼ਤ ਨਾਨਕ ਫਲ ਪਾਏ
0: ਸੰਗ ਨ ਚਾਲ ਤੇਰੇ ਧਨਾ
1: ਤੂੰ ਕਿਆ ਲਪਟਾਵੇ ਮੂਰਖ ਮਨਾ
0: ਸੁੱਤ ਮੀਤ ਕੁਟੰਬਰ ਬਿੰਤਾ
1: ਇੰਤੇ ਕਹੋ ਤੂੰ ਕਵਨ ਸਨਾਥਾ
0: ਰਾਜ ਰੰਗ ਮਾਇਆ ਵਿਸਥਾਰ
1: ਇੰਤੇ ਕਹੋ ਕਵਨ ਛੁਟਕਾਰ
0: ਹਸ ਹਸਤੀ ਰਥ ਸਵਾਰੀ
1: ਝੂਠਾ ਡੰਪ ਝੂਠ ਪਾ ਸਾਰੀ
0: ਦੀਏ ਤਿਸ ਬੁਝੇ ਨਾ ਬਿਗਾਨਾ
1: ਨਾਮ ਵਿਸਾਰ ਨਾਨਕ ਪ੍ਰਸ਼ਦਾਨਾ
0: ਕੀ ਮਾਤੂ ਲੈ ਆਣੇ
1: ਭਗਤ ਬਿਨਾ ਮੋ ਡੂਏ ਸਿਆਣੇ
0: ਹਰ ਕੀ ਭਗਤ ਕਰੋ ਮਨ ਮੀਤ
1: ਨਿਰਮਲ ਹੋਏ ਤੁਮਾਰੋ ਚੀਤ
0: ਚਰਨ ਕਮਲ ਰੱਖੋ ਮਨ ਮਾਏ
1: ਜਨਮ ਜਨਮ ਕੇ ਕਿਲ ਵਿਖ ਜਾਏ
0: ਆਪ ਜਪੋ ਅਵਰਾ ਨਾਮ ਜਪਾਵੋ
1: ਸੁਣਤ ਕਹਿਤ ਰਹਿਤ ਗਤ ਪਾਵੋ
0: ਸਾਰ ਸਤ ਹਰ ਕੋ ਨਾਉ
1: ਸਹਿ ਸੁਭਾਏ ਨਾਨਕ ਗੁਣ ਗਾਓ
0: ਗੁਣ ਗਾਵਤ ਤੇਰੀ ਉਤਰ ਸਮੈਲ
1: ਬਿੰਸ ਜਾਏ ਹੋਮੇ ਵਿਖ ਫੈਲ
0: ਅਚਿੰਤ ਵਸੇ ਸੁਖ ਨਾਲ
1: ਸਾਸ ਗ੍ਰਾਸ ਨਾਮ ਸੰਭਾਲ
0: ਸਤ ਸਿਆਣ ਸਗਲੀ ਮਨਾ
1: ਸਾਧ ਸੰਗ ਪਾਵੇ ਸਚ ਧਨਾ
0: ਹਰ ਪੂਜੇ ਸਚ ਕਰੋ ਵਿਹਾਰ

0: ਹਰੀ
1: ਰਾਗ ਲਿਆ ਸਤਸੰਗ ਹਰੀਓਰੀ
0: ਸਾਤਿਨ ਲਿਆ ਮਿਲਾਏ
1: ਨਾਨਕ ਭਗਤੀ ਨਾਮ ਸਮਾਏ
0: ਸੋ ਕਿਉਂ ਵਿਸਰੇ ਜੇ ਕਾਲ ਨ ਭਾਨੇ
1: ਸੋ ਕਿਉਂ ਵਿਸਰੇ ਜੇ ਕੀਆ ਜਾਣੇ
0: ਵਿਸਰੇ ਜਿਨ ਸਭ ਕੁਛ ਦੀਆ
1: ਸੋ ਕਿਉਂ ਵਿਸਰੇ ਜੇ ਜੀਵਨ ਜੀਆ
0: ਵਿਸਰੇ ਜੇ ਅਗਨ ਮੇ ਰਾਖੇ
1: ਗੁਰ ਪ੍ਰਸਾਦ ਕੋ ਬਿਰਲਾ ਲਾਖੇ
0: ਵਿਸਰੇ ਜੇ ਵਿਖ ਤੇ ਕਾਢੇ
1: ਜਨਮ ਜਨਮ ਕਾ ਟੂਟਾ ਗਾਢੇ
0: ਪੂਰੇ ਤਤ ਇਹ ਬਜਾਇਆ
1: ਪ੍ਰਭ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸਤ ਕਰੋ ਇਹ ਕਾਮ
1: ਆਨ ਤਿਆਗ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ
1: ਆਪ ਜਪੋ ਅਪਰਾ ਨਾਮ ਜਪਾਵੋ
0: ਸੋ ਬਾਤ ਅਨਵੰਤ
1: ਹਿਰਦੇ

0: ਵਿਗਿਆਪਨ ਸੁਣ ਸਮਾਦ ਵਿਸਕਾਬਰ ਚਿਹਨ ਜਾਪਤ ਆਪਣਾ ਪਾਰ ਪ੍ਰਮ ਆਪਣ ਖੇਲਾ ਭਤੀਜਾ
1: ਨਾਨਕ ਕਰਣੇ ਹਾਰ ਨ ਦੂਜਾ
0: ਜਬ ਹੋਵਤ ਪ੍ਰਭ ਕੇਵਲ ਧਨੀ
1: ਬੰਦ ਮੁਕਤ ਕੋ ਕਿਸ ਕੋ ਬਣੀ
0: ਜਬ ਏਕੇ ਹਰ ਆਗਮ ਅਪਾਰ
1: ਸੁਰਗ ਕੋ ਕੌਣ ਉਤਾਰ
0: ਜਬ ਨਿਰਗੁਣ ਪ੍ਰਭ ਸਹਿ ਸੁਭਾਏ
1: ਤਬ ਸਿੰਘ ਸਖਤ ਕਹੋ ਕਿਤ ਠਾਏ
0: ਜਬ ਆਪੇ ਆਪ ਆਪਣੀ ਜੋਤ ਧਰੈ
1: ਤਬ ਕਮਨ ਨਿਡਰ ਕਮਨ ਕਤ ਡਰੈ
0: ਆਪਣ ਚਲਤ ਆਪ ਕਰਨੇ ਹਾਰ
1: ਨਾਨਕ ਠਾਕਰੇ ਅਗਮ ਅਪਾਰ
0: ਨਾਸੀ ਸੁਖੇ ਆਪਣੇ ਆਸਨ
1: ਜਨਮ ਮਰਨ ਕੋ ਕਹਾ ਬਿਨਾਸਨ
0: ਪੂਰਨ ਕਰਤਾ ਪ੍ਰਭ ਸੋਏ
1: ਚਮਕੀ ਤ੍ਰਾਸ ਕਹੋ ਕਿਛ ਹੋਏ
0: ਜਬ ਅਵਗਤ ਗੋਚਰ ਪ੍ਰਭ ਏਕਾ
1: ਚਿਤਰ ਗੁਪਤ ਕਿਛ ਪੂਛਤ ਲੇਖਾ
0: ਜਬ ਨਾਥ ਨਿਰੰਜਨ ਗੋਚਰ ਗਾਦੇ
1: ਤਬ ਕੌਣ ਛੁਟੇ ਕੌਣ ਬੰਧਨ ਬਾਧੇ
0: ਆਪਣੇ ਆਪ ਆਪ ਹੀ ਅਚਰਜਾ
1: ਨਾਨਕ ਆਪਣ ਰੂਪ ਆਪ ਹੀ ਉਪਾਜਾ
0: ਨਿਰਮਲ ਪੁਰਖ ਪੁਰਖ ਪਤ ਹੋਤਾ
1: ਤੈ ਬਿਨ ਮੈਲ ਕਹੋ ਕਿਆ ਧੋਤਾ
0: ਨਿਰੰਜਨ ਨਿਰੰਕਾਰ ਨਿਰਵਾਣ
1: ਤੈ ਕੌਣ ਕੋ ਮਾਣ ਕੌਣ ਅਭਿਮਾਨ
0: ਕੇਵਲ ਜਗਦੀਸ਼
1: ਤੈ ਸ਼ਰ ਸ਼ਿਦਰ ਲਗਤ ਕੋ ਕੇਸ
0: ਤੈ ਜੋਤ ਸਰੂਪੀ ਜੋਤ ਸੰਗ ਸਮਾਵੈ
1: ਤੈ ਕਿਸੇ ਭੂਖ ਕਮਨ ਤ੍ਰਿਪਤਾਵੈ
0: ਕਰਨ ਕਰਾਵਣ ਕਰਨੇ ਹਾਰ
1: ਨਾਨਕ ਕਰਤੇ ਕਾ ਨਾਹੀ ਸੁਮਾਰ
0: ਜਬ ਆਪਣੀ ਸੋਭਾ ਆਪਣ ਸੰਗ ਬਨਾਈ
1: ਮਾਏ ਬਾਪ ਮਿੱਤਰ ਸੁਤ ਭਾਈ
0: ਸਰਬ ਕਲਾ

0: ਕਿਸਮ ਪੈ ਵਿਸਮਾਦ
1: ਨਾਨਕ ਆਪਣੀ ਗਤ ਜਾਣੋ ਆਪ
0: ਅਸ਼ਾਲ ਅਸ਼ੇਦ ਭੀਦ ਸਮਾਇਆ
2: ਮੁਹਾ ਕਿਸੈ ਵਿਆਪਤ ਮਾਇਆ
0: ਆਪਸ ਕੋ ਆਪਿਆ ਦੇਸ
2: ਤੈ ਗੁਣ ਕਾ ਨਾਹੀ ਪਰਵੇਸ
0: ਹੈ ਇਕ ਹੈ ਇਕ ਏਕ ਭਗਵੰਤਾ
2: ਤੈ ਕੌਣ ਚਿੰਤ ਕਿਸ ਲਾਗੇ ਚਿੰਤਾ
0: ਹੈ ਆਪਣੇ ਆਪ ਆਪਤੀ ਯਾਰਾ
2: ਤੈ ਕੌਣ ਕਥੇ ਕੌਣ ਸੁਣਨੇ ਹਾਰਾ
0: ਓ ਬੇਅੰਤ ਊਚ ਤੇ ਊਚਾ
2: ਨਾਨਕ ਆਪਸ ਕੋ ਆਪੇ ਪਹੁੰਚਾ
0: ਆਪ ਰਚਿਓ ਪਰਪੰਚ ਆਕਾਰ
2: ਤੈ ਗੁਣ ਮੈਂ ਕੀਨੋ ਵਿਸਥਾਰ
0: ਆਪ ਪਹੁੰਚਤੈ ਭਈ ਕਹਾਵਤ
2: ਓ ਨਰਕ ਓ ਸਵਰਗ ਮਚਾਵਤ
0: ਲਾਲ ਜਾਲ ਮਾਇਆ ਜੰਜਾਲ
2: ਓ ਮੈਂ ਵੋ ਭਰਮ ਪੈ ਪਾਰ
0: ਸੁਖ ਸੁਖ ਮਾਨ ਅਭਿਮਾਨ
2: ਅਨੇਕ ਪ੍ਰਕਾਰ ਕੀ ਓ ਕਿਆਨ
0: ਆਪਨ ਖੇਲ ਆਪ ਕਰ ਦੇਖਾ
2: ਖੇਲ ਸੰਕੋਚੇ ਤੋ ਨਾਨਕ ਏਕੈ
0: ਭਗਤ ਭਗਤ

0: ਆਪ ਕਥਿਆ ਪਸੁਣੇ ਹਾਰ ਜਾ ਤਿਸ ਭਾਵੇ ਤਾ ਸ੍ਰਿਸ਼ਟ ਪਾਏ ਤੁਮ ਤੇ ਪਿੰਨ ਨਹੀਂ ਕਿਛ ਹੋਏ ਜਾਂ ਕੋ ਪ੍ਰਭ ਜੀਉ ਆਪ ਬੁਝਾਏ
1: ਸੱਚ ਨਾਮ ਸੋਈ ਜਨ ਪਾਏ
0: ਸੋ ਸਮਦਰਸੀ ਤਤ ਕਾ ਬੇਤਾ
1: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
0: ਜੀ ਜੰਤ ਸਭ ਤਾਂ ਕੇ ਹਾਥ
1: ਦੀਨ ਦਿਆਲ ਨਾਥ ਕੋ ਨਾਥ
0: ਜਿਸ ਰਾਖੇ ਤਿਸ ਕੋਏ ਨਾ ਮਾਰੇ
1: ਸੋ ਹੁਆ ਜਿਸ ਮਨੋ ਵਿਸਾਰੇ
0: ਤਿਸ ਤਾ ਜਬਰ ਕਹਾਂ ਕੋ ਜਾਏ
1: ਸਭ ਸਰੇਕ ਨਿਰੰਜਨ ਰਾਏ
0: ਜੀ ਕੀ ਜੁਗਤ ਜਾਂ ਕੇ ਸਭ ਹਾਥ
1: ਅੰਤਰ ਬਾਹਰ ਜਾਨੋ ਸਾਥ
0: ਗੁਣ ਨਿਧਾਨ ਬੇਅੰਤ ਪਾਰ
1: ਨਾਨਕ ਦਾਸ ਸਦਾ ਬਲਿਹਾਰ
0: ਪੂਰਨ ਪੂਰ ਰਹੇ ਦਇਆਲ
1: ਸਭ ਉਪਰ ਮੋਤ ਕਿਰਪਾਲ
0: ਆਪਣੇ ਕਰਤਵ ਜਾਣੇ ਆਪ
1: ਅੰਤਰ ਜਾਮੀ ਰਹੋ ਵਿਆਪ
0: ਪ੍ਰਿਤ ਪਾਲੇ ਜੀ ਅਨੁਭਵ ਪਾਤ
1: ਜੋ ਜੋ ਰਤਿਓ ਸੋ ਸਹਿਤਿਆਤ
0: ਜਿਸ ਭਾਵੈ ਤਿਸ ਲਏ ਮਿਲਾਏ
1: ਭਗਤ ਕਰੇ ਹਰ ਕੇ ਗੁਣ ਗਾਏ
0: ਮਨ ਅੰਤਰ ਵਿਸਵਾਸ ਕਰ ਮਾਨਿਆ
1: ਕਰਨ ਹਾਰ ਨਾਨਕ ਵਿਖ ਜਾਣਿਆ
0: ਜਨ ਲਾਗਾ ਹਰ ਏਕੈ ਨਾਏ
1: ਜਿਸ ਕੀ ਆਸ ਨ ਵਿਰਥੀ ਜਾਏ
0: ਸੇਵਕ ਕੋ ਸੇਵਾ ਬਣਿਆਈ।

0: ਸੁਖੀ ਏ ਪਰਲੋਕ ਸੁਹੇਲੇ
1: ਨਾਨਕ ਹਰ ਪ੍ਰਭ ਆਪੇ ਮੇਲੇ
0: ਸਾਧ ਸੰਗ ਮਿਲ ਕਰੋ ਆਨੰਦ
1: ਗੁਣ ਗਾਵੋ ਪ੍ਰਭ ਪਰਮਾਨੰਦ
0: ਰਾਮ ਨਾਮ ਤਤ ਕਰੋ ਵਿਚਾਰ
1: ਰਾਮ ਦੇਖਾ ਕਰੋ ਧਾਰ
0: ਅੰਮ੍ਰਿਤ ਵਚਨ ਹਰ ਕੇ ਗੁਣ ਗਾਓ
1: ਪ੍ਰਾਣ ਧਰਿ ਕਾ ਇਹ ਸੁਆਓ
0: ਆਠ ਪਹਿਰ ਪ੍ਰਭ ਪੇਖੋ ਨੇਰਾ
1: ਮਿਟੇ ਅਗਿਆਨ ਦਿਸੈ ਅੰਧੇਰਾ
0: ਸੁਣ ਉਪਦੇਸ ਹਿਰਦੇ ਵਸਾਵੋ
1: ਮਨ ਇੱਛੇ ਨਾਨਕ ਫਲ ਪਾਵੋ
0: ਹਲਤ ਪਲਤ ਦੋਇ ਲਿਓ ਸਵਾਰ
1: ਰਾਮ ਨਾਮ ਅੰਤਰ ਵਰਤਾਰ
0: ਪੂਰੇ ਗੁਰ ਕੀ ਪੂਰੀ ਦੇਖਿਆ
1: ਜਿਸ ਮਨ ਬਸੈ ਤੇ ਸਾਜ ਪ੍ਰੀਖਿਆ
0: ਮੰਤਨ ਨਾਮ ਜਪੋ ਲਿਬਲਾਏ
1: ਦੁਖ ਦਰਦ ਮਨ ਤੇ ਪਹੁੰਚ ਜਾਏ
0: ਸੱਚ ਬਪਾਰ ਕਰੋ ਬਪਾਰੀ
1: ਡਰ ਕੇ ਨਿਮਹਿ ਖੇਪ ਤੁਮਾਰੀ
0: ਏਕਾ ਟੇਕ ਰੱਖੋ ਮਨ ਮਾਹੀ
1: ਨਾਨਕ ਬਹੁ ਨਾ ਆਵੇ ਜਾਏ
0: ਇਸ ਤੇ ਦੂਰ ਕਹਾਂ ਕੋ ਜਾਏ
1: ਉਭਰੇ ਰਾਖਣ ਹਾਰ ਧਿਆਏ
0: ਨਿਰਭਉ ਜਪੇ ਸਗਲ ਭਉ ਮਿਟੇ
1: ਕਿਰਪਾ ਤੇ ਪ੍ਰਾਣੀ ਛੁਟੇ
0: ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ
1: ਨਾਮ ਜਪਤ ਮਨ ਹੋਵਤ ਸੁਖ
0: ਚਿੰਤਾ ਜਾਏ ਮਿਟੇ ਅਹੰਕਾਰ
1: ਤਿਸ ਜਨ ਕੋ ਕੋਈ ਨ ਪਹੁੰਚਨ ਹਾਰ
0: ਸਿਰਿ ਉਪਰ ਠਾਂਡਾ ਗੁਰਸੂਰਾ
1: ਨਾਨਕ ਤਾਕੇ ਕਾਰਜ ਪੂਰਾ
0: ਮਤ ਪੂਰੀ ਅੰਮ੍ਰਿਤ ਦਾ ਕੀ ਦ੍ਰਿਸ਼ਟ
1: ਦਰਸ਼ਨ ਪੇਟ ਉਦਰ ਸ੍ਰੇਸ਼ਟ
0: ਚਰਨ ਕਮਲ ਜਾ ਕੇ ਅਨੂਪ
1: ਸਫਲ ਦਰਸ਼ਨ ਸੁੰਦਰ ਹਰ ਰੂਪ
0: ਧਨ ਸੇਵਾ ਸੇਵਕ ਪਰਵਾਨ
1: ਅੰਤਰ ਜਾਮੀ ਪੁਰਖ ਪ੍ਰਧਾਨ
0: ਜਿਸ ਮਨ ਵਸੇ ਸੋਹਤ ਨਿਹਾਲ

0: ਘਟ ਮਾਹਿ
1: ਮਾਲਕ ਰੰਗ ਨਾਨਾ ਦਿਸ਼ਟਾਹਿ
0: ਨਾਨਕ ਅੰਮ੍ਰਿਤ ਪ੍ਰਭ ਕਾ ਨਾਮ
1: ਦੇਹੀ ਮੈਂ ਇਸ ਕਾ ਵਿਸਰਾਮ
0: ਸੁਨ ਸਮਾਧ ਅਨਹਤ ਤਹਿ ਨਾਦ
1: ਕਹਿਣ ਨਾ ਜਾਈ ਅਚਰਜ ਵਿਸਮਾਦ
0: ਦੇਖਿਆ ਜਿਸ ਆਪ ਦਿਖਾਏ
1: ਨਾਨਕ ਤਿਸ ਜਨ ਸੋ ਜੀ ਪਾਏ
0: ਸੋ ਅੰਤਰ ਸੋ ਬਾਹਰ ਅਨੰਤ
1: ਘਟ ਘਟ ਵਿਆਪਰਿਆ ਭਗਵੰਤ
0: ਧਰਨ ਮਹਿ ਆਕਾਸ ਪੈ ਆਲ
1: ਸਰਬ ਲੋਕ ਪੂਰਨ ਕਰਤ ਪਾਲ
0: ਅੰਤਿਨ ਪਰਵਤ ਹੈ ਪਾ

0: ਗੁਰ ਕਾ ਸੁਣ ਉਪਦੇਸ ਸਾਸ ਸਾਸ ਸਿਮਰੋ ਗੋਬਿੰਦ ਆਸ ਨਿਤ ਤਿਆਗੋ ਤਰੰਗ ਆਪ ਛੋੜ ਬੇਨਤੀ ਕਰੋ ਹਰ ਤਨ ਕੇ ਪਰ ਲਿਹੋ ਭੰਡਾਰ ਖੇਮ ਕੁਸਲ ਸਹਿਜ ਆਨੰਦ ਨਰਕ ਨਿਵਾਰੂ ਧਾਰੋ ਜੀਓ
1: ਅੰਮ੍ਰਿਤ ਰਸ ਪੀਓ
0: ਚਿਤ ਚਿਤ ਬੋ ਨਾਰਾਇਣ
1: ਏਕ ਰੂਪ ਜਾ ਕੇ ਰੰਗ ਅਨੇਕ
0: ਗੋਪਾਲ ਦਮੋਦਰ ਦੀਨ ਦਿਆਲ
1: ਦੁਖ ਭੰਜਨ ਪੂਰਨ ਕਿਰਪਾਲ
0: ਸਿਮਰ ਸਿਮਰ ਨਾਮ ਬਾਰੰਬਾਰ
1: ਨਾਨਕ ਜੀ ਕਾ ਏ ਆਧਾਰ
0: ਉੱਤਮ ਸਲੋਕ ਸਾਧ ਕੇ ਬਚਨ
1: ਅਮਲੀਕ ਲਾਲ ਇਹ ਰਤਨ
0: ਸੁਣਤ ਕਮਾਵਤ ਹੋ ਤੂ ਉਧਾਰ
1: ਆਪ ਤਰੇ ਲੋਕਾਂ ਨੂੰ ਸਤਾਰ
0: ਸਫਲ ਜੀਵਨ ਸਫਲਤਾ ਕਾ ਸੰਗ
1: ਜਾ ਕੇ ਮਨ ਲਾਗਾ ਹਰ ਰੰਗ
0: ਜੈ ਜੈ ਸਬਦ ਅਨਾਹਦ ਵਾਜੈ
1: ਕਰੇ ਪ੍ਰਭ ਗਾਜੈ
0: ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ
1: ਨਾਨਕ ਉਤਰੇ ਤਿਨ ਕੈ ਸਾਥੇ
0: ਸਰਨ ਜੋਗ ਸੁਣ ਸਰਣੀ ਆਏ
1: ਕਰ ਕਿਰਪਾ ਪ੍ਰਭ ਆਪ ਮਿਲਾਏ
0: ਮਿਟ ਗਏ ਵੈਰ ਭਏ ਸਭ ਰੇਨ
1: ਅੰਮ੍ਰਿਤ ਨਾਮ ਸਾਧ ਸੰਗ ਲੈਨ
0: ਸੋ ਪ੍ਰਸੰਨ ਭਏ ਗੁਰਦੇਵ
1: ਪੂਰਨ ਹੋਈ ਸੇਵਕ ਕੀ ਸੇਵ
0: ਹਾਲ ਜੰਜਾਲ ਵਿਕਾਰ ਤੇ ਰਹਤੇ
1: ਰਾਮ ਨਾਮ ਸੁਣ ਰਸਨਾ ਕਹਤੇ
0: ਕਰ ਪ੍ਰਸਾਦ ਦਇਆ ਪ੍ਰਭ ਧਾਰੀ
1: ਨਾਨਕ ਨਿਭੀ ਖੇਪ ਹਮਾਰੀ
0: ਪ੍ਰਭ ਕੀ ਉਸਤਤ ਕਰੋ ਸੰਤ ਮੀਤ
1: ਨਾਨਕ ਅਗਰ ਜੀਤ
0: ਸੁਖਮਣੀ ਸਹਿਜ ਗੋਬਿੰਦ ਗੁਣ ਨਾਮ
1: ਜਿਸ ਮਨ ਬਸੈ ਸੋ ਤਨ ਨਾਮ
0: ਸਰਬ ਇੱਛਾ ਤਾਂ ਕੀ ਪੂਰਨ ਹੋਏ
1: ਪ੍ਰਧਾਨ ਪੁਰਖ ਪ੍ਰਗਟ ਸਭ ਹੋਏ
0: ਸਭ ਤੇ ਊਚ ਪਾਏ ਅਸਥਾਨ
1: ਹੋਰ ਨਾ ਹੋਵੇ ਆਵਣ ਜਾਨ
0: ਹਰ ਤਨ ਖਾਟ ਚਲੇ ਜਨ ਸੋਏ
1: ਨਾਨਕ ਜਿਸੇ ਪ੍ਰਾਪਤ ਹੋਏ
0: ਖੇਮ ਸ਼ਾਂਤ ਰਿੱਧ ਨਵ ਨਿਧ ਵਿਦਿਆ ਤਪ ਜੋਗ ਪ੍ਰਭ ਧਿਆਨ ਚਾਰ ਪਦਾਰਥ ਕਮਲ ਪ੍ਰਗਾਸ ਸੁੰਦਰ ਚਤਰ ਤਤ ਕਾ ਬੇਤਾ

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰੋਂ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੇ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨ ਹੁਣ ਦਿਆ ਵਾਤਾਈ ਸਭ ਥਾਈ ਹੋਏ ਸਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਮੁਕਤਿਆ ਹੱਠੀਆਂ ਜਪੀਆਂ ਤਪੀਆਂ ਜਿੰਦਾ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇਗ ਵਾਹੀ ਦੇਖ ਕੇ ਡਟ ਕੀਤਾ।

ਸੀਸ ਦਿੱਤੇ ਬੰਦ ਬੰਦ ਕਟਵਾਏ ਖੂਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੀਆਰਿਆਂ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਸਤਿਗੁਰੂ ਧੰਨ ਦਾ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ। ਆਪ ਜੀ ਦੀਆਂ ਸਿੱਖ ਸੰਗਤਾਂ ਨੇ ਰਲ ਮਿਲ ਕੇ ਸੰਗਤੀ ਰੂਪ ਵੇ ਸਰਬੱਤ ਦੇ ਭਲੇ ਵਾਸਤੇ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਛੇ

ਦਾਰਾਈਆਂ ਸੰਗਤਾਂ ਦਿਆਂ ਹਿਰਦਿਆਂ ਦੇ ਵਸਾਵਣਾ ਆਈਆਂ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੀਟਾ ਦਰ ਪਰਮਾਨ ਕਰਨਾ ਕਦਮ ਕਦਮ ਲੇਖੇ ਲਾਉਣੇ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਪਰਿਆਤ ਰੱਖਣਾ ਦਰੋਂ ਘਰੋਂ ਸਿੱਖੀ ਸਿਰਕ ਭਰੋਸਾ ਨਾਮਦਾਨ ਇਸ਼ਨਾਨ ਦੀਆਂ ਦਾਤਾਂ ਸੱਚੇ ਪਾਤਸ਼ਾਹ ਜੀ ਬੱਚਿਆਂ ਨੂੰ ਗੁਰਮਾਂ ਦੀ ਸੋਝੀ ਵਿਦਿਆ ਦੇ ਦਾਨ ਬਖਸ਼ਣੇ ਘਰ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ

ਇੱਕ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਿਰਪਾ ਕਰੋ ਜੀ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ

essere fatto da... Vai, Gurdika Khalsa, Gurdiki Fateh.

ਅਕਾਥੀ ਅਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ।

ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਰਵਾਜੀ ਸਾਧ ਸੰਗਤ ਆਪ ਭਾਗੀ ਹੋ ਜੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਦਾ ਇੱਕ ਸਾਦਾ ਸਮਾਂ ਆਪ ਸਾਨੂੰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ। ਗੁਰੂ ਸਾਹਿਬ ਸਾਰਿਆਂ ਦੇ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਕਹਿਤ ਕਬੀਰ ਸੁਨੋਹਰੇ ਸੰਤੋ,

ਵਾਸ ਜੀਉ ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭਾਣਾ ਭਾਵੇ ਆਨੰਦ ਅਨਹਦ ਵਜਹਿ ਵਾਜੇ ਹਰਿ ਆਪ ਗਲ ਮਿਲਾਵੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਓ ਤੁਰ ਲਿਖਿਆ ਪ੍ਰਭਾਣ

ਪਾਇਆ। ਮਿਤ ਪੈਜੈ ਮਿਤ ਬਿਕਸੈ ਜਿਸ ਮਿਤ ਕੀ ਪੈਜ ਭਾਵੈ। ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪੈ ਨਾਵੈ। ਸਤਿਗੁਰੂ ਪ੍ਰਤੱਖ ਹੋਦੈ ਬਹਿਰਾਜ ਆਪ ਟਿਕਾਇਆ। ਸਭ ਸਿੱਖ ਬੰਧਵ

ਹਰ ਭਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੋ ਜਾਣ ਜੀਓ। ਰਾਮਦਾਸ ਸੋਢੀ ਤਿਲਕ ਦੀਆ, ਗੁਰਸ਼ਬਦ ਸੱਚ ਨਿਸ਼ਾਨ ਜੀਓ। ਸਤਿਗੁਰ ਪੁਰਖ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦੱਸਵੇ ਪ੍ਰਥਾ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਏ। ਅਰਜਨ ਹਰ ਗੋਬਿੰਦ ਰਾਓ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿੱਠੇ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ,

ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਬੀਬੀ ਅਮਰਜੀਤ ਕੌਰ ਸਿੱਧੂ ਜੋ ਕਿ ਪਿਛਲੇ ਦਿਨੀ ਸਤਿਗੁਰੂ ਜੀ ਆਓ ਆਪ ਜੀਆਂ ਵੱਲੋਂ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹਾਂ ਇਸ ਸੰਸਾਰ ਨੂੰ ਅਲਵਿਦਾ ਆ ਕਰਕੇ ਪ੍ਰਲੋਕ ਗਮਨ ਕਰ ਗਏ ਸਨ ਤਿਨ੍ਹਾਂ ਦੇ ਨਿਮਿੱਤ ਆਤਮਿਕ ਸ਼ਾਂਤੀ ਵਾਸਤੇ ਸਮੂਹ ਪਰਿਵਾਰ ਵੱਲੋਂ ਆਪਣੇ ਗ੍ਰਹਿ ਵਿਖੇ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਾ ਓਟ ਆਸਰ ਲੈਂਦੇ ਆ ਪਾਵਨ ਬਾਣੀ ਦੇ ਸ਼੍ਰੀ ਸਹਿਜ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਸਨ ਐਸ ਵਕਤ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਭੋਗ ਪਾਏ ਗਰੀਬ ਪਾਤਸ਼ਾਹ ਜੀਓ ਪਾਵਨ ਗੁਰਬਾਣੀ ਦੇ ਸ਼ਬਦ ਕੀਰਤਨ ਰਾਮ ਕਲੀ ਸਦ ਛੇ ਪੌੜੇ ਅਨੰਦ ਸਾਹਿਬ ਜੀ ਦੇ ਪਾਠ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦੇ ਹਾਂ ਬਾਣੀ ਪੜ੍ਹਦੇ ਹਾਂ ਹਰ ਜਸ ਕੀਰਤਨ ਕਰਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਿਸ਼ ਕਰਨੀ ਜੀ ਪੜ੍ਹੀ ਸੁਣੀ ਬਾਣੀ ਦਾ ਭਾਵ ਉਸ ਵਿਛੜੀ ਹੋਈ ਰੂਹ ਆਤਮਾ ਨੂੰ ਪ੍ਰਦਾਨ ਕਰਦੇ ਹਾਂ ਆਪਣੇ ਚਰਨਾਂ ਵਿੱਚ ਸਦਾ ਲਈ ਨਿਵਾਸਾ ਬਖਸ਼ਿਸ਼ ਕਰਨਾ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦੇ ਬਲ ਬਖਸ਼ਿਸ਼ ਕਰਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਕਹੋ ਕਬੀਰ ਸੁਨਹੋਰੇ ਸੰਤ ਖੇਤ ਹੀ ਕਰੋ ਨੇ ਬੇਰਾ ਆਬ ਕੀ ਵਾਰ ਬਖਸ਼ ਬੰਦੇ ਕਹ ਬਾਹਰ ਨਾ ਪਹੁ ਜਲ ਫੇਰਾ ਦੇ ਮਹਾਂਵਾਕ ਅਨੁਸਾਰ ਜੀਵ ਰੂਪ ਕੋਲੋਂ ਸੰਸਾਰ ਅੰਦਰ ਵਿਚਰਦਿਆ ਜਾਣੇ ਅਣਜਾਣੇ ਅਨੇਕਾਂ ਭੁੱਲਾਂ ਚੁੱਕਾਂ ਹੋਈਆਂ ਹੋਣੀਆਂ ਸਤਿਗੁਰੂ ਜੀਓ ਆਪ ਜੀ ਨੇ ਕਿਰਪਾ ਕਰਨੀ ਆਪਣਾ ਬਿਰਧ ਪਛਾਣਦੇ ਹੋਏ ਭੁੱਲਾਂ ਨਾ ਚਿਤਾਰਨੀਆਂ ਅਤੇ ਵਿਛੜੀ ਹੋਈ ਰੂਹ ਆਤਮਾ ਨੂੰ ਸਦਾ ਲਈ ਚਰਨਾਂ ਵਿੱਚ ਭੇਦਤਾ ਅਤੇ ਨਿਵਾਸਾ ਬਖਸ਼ਿਸ਼ ਕਰਨਾ ਦੁਖੀ ਹਿਰਦਿਆਂ ਨੂੰ ਆਪ ਜੀ ਨੇ ਕਿਰਪਾ ਕਰਕੇ ਪਾਵਨ ਗੁਰਬਾਣੀ ਦੇ ਉਪਦੇਸ਼ ਹਿਰਦੇ ਵਿੱਚ ਵਸਾ ਕਰਕੇ ਸਤਿਗੁਰੂ ਜੀਓ ਆਤਮਿਕ ਅਡੋਲਤਾ ਧੀਰਜ ਚੜ੍ਹਦੀ ਕਲਾ ਪ੍ਰਦਾਨ ਕਰਨੀ ਸਮੂਹ ਪਰਿਵਾਰ ਵੱਲੋਂ ਆਪ ਜੀਆਂ ਨੂੰ ਸੁੰਦਰ ਪਛਾਕੇ ਭੇਟ ਕੀਤੇ ਗਏ ਅਤੇ ਹੋਰ ਵਸਤਾਂ ਭੇਟ ਕੀਤੀਆਂ ਗਈਆਂ ਸਤਿਗੁਰੂ ਜੀਓ ਅੰਗੀਕਾਰ ਕਰਨੀਆਂ ਸੇਵਕਾਂ ਨੂੰ ਇੱਜ਼ਤ ਪਤ ਮਾਣ ਬਖਸ਼ਿਸ਼ ਕਰਨਾ ਲੋਕ ਪਰਲੋਕ ਆਪ ਸਹਾਈ ਹੋਣਾ ਬੇਅੰਤ ਸੰਗਤਾਂ ਵੱਲੋਂ ਆਪ ਜੀਆਂ ਦੇ ਚੰਨ ਪਰਸਦੇ ਆ ਕੜਾਹ ਪ੍ਰਸ਼ਾਦ ਦੀ ਦੇਗਾਂ ਵਾਸਤੇ ਮਾਇਆ ਹਾਜ਼ਰ ਕੀਤੀ ਸਤਿਗੁਰੂ ਜੀਓ ਬੀਬੀ ਅਮਰਜੀਤ ਕੌਰ ਸਿੱਧੂ ਦੀ ਆਤਮਿਕ ਸ਼ਾਂਤੀ ਵਾਸਤੇ ਸਤਿਗੁਰੂ ਜੀਓ ਦਰ ਘਰ ਦੇ ਸੇਵਕ ਭਾਈ ਪ੍ਰੀਤਮ ਸਿੰਘ ਸਿੱਧੂ ਭਾਈ ਮੇਹਰ ਸਿੰਘ ਗਿੱਲ ਭਾਈ ਨਛੱਤਰ ਸਿੰਘ ਸੋਹੀ ਭਾਈ ਬਿਕਰ ਸਿੰਘ ਸਿੱਧੂ ਭਾਈ ਬਲਬੀਰ ਸਿੰਘ ਬੀਬੀ ਗਗਨਦੀਪ ਕੌਰ ਇਸੇ ਤਰ੍ਹਾਂ ਬੇਅੰਤ ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦੀ ਦੇਗਾਂ ਵਾਸਤੇ ਮਾਇਆ ਹਾਜ਼ਰ ਕੀਤੀ ਸਤਿਗੁਰੂ ਜੀਓ ਕਿਰਪਾ ਕਰਨੀ ਸੇਵਕਾਂ ਦੀਆਂ ਮਨੋਭਾਵਨਾਵਾਂ ਪੂਰਨ ਕਰਦੇ ਹੋਏ ਸਤਿਗੁਰੂ ਜੀਓ ਮਾਤਾ ਅਮਰਜੀਤ ਕੌਰ ਸਿੱਧੂ ਨੂੰ ਆਪਣੇ ਚਰਨਾਂ ਵਿੱਚ ਨਿਵਾਸਾ ਬਖਸ਼ਿਸ਼ ਕਰਨਾ ਸਮੂਹ ਪਰਿਵਾਰ ਵੱਲੋਂ ਸਿੱਧੂ ਪਰਿਵਾਰ ਵੱਲੋਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਹਾਜ਼ਰ ਕੀਤੀ ਗਈ ਸਤਿਗੁਰੂ ਜੀਓ ਆਪ ਜੀ ਨੇ ਕਿਰਪਾ ਕਰਨੀ ਦਰ ਪ੍ਰਵਾਨ ਕਰਨੀ ਸੇਵਕਾਂ ਨੂੰ ਚੜ੍ਹਦੀ ਕਲਾ ਪ੍ਰਦਾਨ ਕਰਨੀ ਸਮੂਹ ਸਾਧ ਸੰਗਤ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਕਦਮ ਕਦਮ ਲੇਖੇ ਵਿੱਚ ਲਾਭਣਾ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਬਖਸ਼ਿਆਂ ਖਜ਼ਾਨੇ ਵਿੱਚੋਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆ ਗਿਆ ਬਖਸ਼ੋ ਕਿਰਪਾ ਕਰੋ ਜੀ ਦਾ ਰਹੀ ਸੰਗਤ ਨੂੰ ਅਸੀਸ ਬਖਸ਼ ਦਿਆ ਪਾਵਨ ਪਵਿੱਤਰ ਮੁੱਖ ਵਾਗ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਜੀ ਸੁੱਖ ਹੋਵੇ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ।